ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਤਖਤ ਬਹਿ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਤਖਤ ਰਾਜਾ ਸੋਭ ਹੈ ਜੇ ਤਖਤ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਐਸੇ ਦੀਨ ਦਿਆਲ ਸਤਿਗੁਰੂ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਦੇ ਸ਼ੁਭ ਦਿਹਾੜੇ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਿਨਾ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਹਨ ਜਥਾ ਸ਼ਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ

ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ

ਤੁਸੀਂ ਸਰਵਨ ਕਰ ਰਹੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵਜ ਰਹੇ ਨੇ। ਹੁਣ ਤੋਂ ਕੁਝ ਪਲਾਂ ਚ ਤੁਸੀਂ ਸੁਣੋਗੇ ਸਮਾਚਾਰ।

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਾਡੇ ਸਟੂਡੀਓ ਚ ਕੱਢਦੇ ਸਵੇਰੇ 6 ਵਜ ਰਹੇ ਨੇ। ਆਓ ਹੁਣ ਸਮਾਂ ਫਰਮਾਨੇ ਆ ਸੂਫੀਆਨਾ ਕਲਾਮ।

ਹੁਣ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤਿੰਨ ਦੀ ਪੰਜਾਬੀ ਸੇਵਾ। ਸਾਡੇ ਸਟੂਡੀਓ ਦੇ ਕਿਰਦੇ ਮੁਤਾਬਿਕ ਇਸ ਵੇਲੇ ਸਵੇਰ ਦੇ 6:29 ਤੇ 2 ਸੈਕਿੰਡ ਹੋਏ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਮੈਨੂੰ ਇਹ ਕਹਾਣੀ ਲਿਖਣ ਦੀ ਪ੍ਰੇਰਣਾ ਕਿਥੋਂ ਮਿਲੀ? ਮੇਰੀ ਧੀ ਬਹੁ ਬਿਮਾਰ ਆਉਂਦੀ ਹੈ। ਅਸਾਂ 11 ਸਾਲ ਹਸਪਤਾਲ ਦੇ ਬਹੁ ਚੱਕਰ ਕੱਟੇ ਨੇ। ਬਹੁ ਤਰ੍ਹਾਂ ਦੇ ਡਾਕਟਰ, ਸਿਸਟਰ, ਸਟਾਫ, ਦੂਜੇ ਪੇਸ਼ੈਂਟ, ਉਹਨਾਂ ਦੇ ਰਿਸ਼ਤੇਦਾਰ, ਬਹੁ ਤਰ੍ਹਾਂ ਦੇ ਲੋਕਾਂ ਨਾਲ ਮਿਲਣਾ ਮਿਲਾਵਣਾ ਥੇ, ਪਰ ਇਕ ਡੂ ਸਿਸਟਰ ਇਹੋ ਜਿਹੇ ਮਿਲੇ ਨ ਜਿਨ੍ਹਾਂ ਕੋ ਮੇਰਾ ਸਲਾਮ ਹੈ। ਉਹਨਾਂ ਦੇ ਸੇਵਾ ਦੇ ਜਜ਼ਬੇ ਕੋ ਦੇਖ ਕੇ ਦਿਲ ਖੁਸ਼ ਥੀ ਵੇਂਦਾ ਹੈ। ਬਸ ਇਹੋ ਜੀ ਹੀ ਹੈ ਮੇਰੀ ਕਹਾਣੀ ਦੀ ਸਿਸਟਰ ਮੀਨਾ। ਸੇਵਾ ਭਾਵ ਨਾਲ ਆਪਣੇ ਕੰਮ ਕਰਿੰਦੇ ਆਵਣਾ ਤੇ ਮਰੀਜ਼ਾਂ ਕੋ ਆਪਣਾ ਬਣਾ ਗਿਣਨਾ। ਚਲੋ ਹੁਣ ਕਹਾਣੀ ਕੋ ਅੱਗੂ ਵਧੇਂਦੇ ਆ। ਵੱਡੀ ਮਾਂ ਸ਼ਾਂਤੀ ਦੇਵੀ ਨੇ ਸਿਸਟਰ ਮੀਨਾ ਕੋ ਇਵੇਂ ਦੇਖਿਆ ਤੇ ਉਕੋ ਆਖਿਆ, ਬਾਲੜੀ ਮਨ ਨਾ ਭਰ। ਆਖਦੇ ਆਖਦੇ ਆਪਣੀ ਆਵਾਜ਼ ਵੀ ਰੁੰਦ ਗਈ। ਕੰਬਦੇ ਹੱਥਾਂ ਨਾਲ ਬਹੁ ਬਹੁ ਆਸ਼ੀਸ਼ਾਂ ਦਿੱਤੀਆਂ। ਖੁਸ਼ ਰਹੋ, ਜੁਗ ਜੁਗ ਜੀਵੋ, ਤੂੰ ਮੇਰਾ ਬਹੁ ਖਿਆਲ ਰੱਖੇ। ਪਤਾ ਨਹੀਂ ਕਿਹੜੇ ਜਨਮ ਦਾ ਰਿਸ਼ਤਾ ਹੈ ਜੋ ਤੂੰ ਨਿਭਾ ਦਿੱਤੇ। ਜਿੰਦਾ ਰਹੀ ਤਾਂ ਵੱਲ ਮਿਲਸੂ, ਨਹੀਂ ਤੇ ਕਦੇ ਤੂੰ ਹੀ ਆਵਣ ਜੀ ਮਿਲਣ। ਤੇ ਕੋ ਪਤਾ ਤੇ ਹੈ ਮੈਂ ਕਿੱਥਾਂ ਵੇਂਦੀ ਪਈ ਹਾਂ। ਠੱਡੀ ਸਾਹ ਭਰ ਕੇ ਖੇਂਦੀ ਏ, ਪਤਾ ਨਹੀਂ ਕਿਉਂ ਜਿੰਦਾ ਹਾਂ। ਰੱਬ ਵੀ ਨਹੀਂ ਸੜੇਂਦਾ ਆਪਣੇ ਕੋਲ, ਬੰਦਾ ਹੀ ਬੰਦੇ ਦਾ ਸਹਾਰਾ ਹੈ, ਬਾਕੀ ਸਭ ਝੂਠ ਏ। ਵੱਲ ਕੁਛ ਸੋਚਣ ਲੱਗ ਪਈ, ਵੱਲ ਠੰਡੀ ਸਾਹ ਭਰਿੰਦੇ ਹੋਏ ਖੇਂਦੀ ਏ, ਮੀਨਾ ਬਾਲੜੀ ਇਕ ਮਿੰਟ ਬਾਹ ਮੇਰੇ ਕੋਲ, ਇਹ ਕੁਰਸੀ ਝੀਲ ਤੇ ਧਿਆਨ ਨਾਲ ਸੁਣ ਮੇਰੀ ਗੱਲ। ਮੇਰੇ ਕੋਲ ਹੁਣ ਇਕੋ ਹੀ ਮੇਰੀ ਆਖਰੀ ਨਿਸ਼ਾਨੀ ਹੈ, ਜੋ ਮੈਂ ਆਪਣੀ ਧੀਆਂ ਕੋਲੋਂ ਲੁਕਾ ਰੱਖੀ ਏ। ਹੁਣ ਉਹ ਮੇਰੇ ਕਈ ਕੰਮ ਦੀ ਕੋਈ ਨੀ, ਨਾ ਹੀ ਮੈਂ ਉਹ ਕੋ ਹੁਣ ਸੰਭਾਲਣ ਜੋਗੀ ਬੱਚੀ ਆਂ। ਉਹ ਮੈਂ ਤੇ ਕੋ ਡੇਵਣਾ ਚਾਹੁੰਦੀ ਆਂ। ਇਹ ਮੇਰੀ ਕੁਰਤੀ ਦੇ ਅੰਦਰ ਵਾਲੇ ਪਾਸੇ ਇਕ ਹਿੱਸਾ ਹੈ, ਉਹਦੇ ਅੰਦਰ ਦੇਖ ਕਿਆ ਹੈ। ਮੀਨਾ ਨੇ ਬੁੱਢੀ ਮਾਂ ਦੇ ਖੀਸੇ ਵਿਚੋਂ ਇਕ ਪੋਟਲੀ ਜੋ ਬਹੁ ਸੋਹਣੀ ਹੈ ਗੁੱਥੀ ਦੀ ਤਰ੍ਹਾਂ ਉਕੋ ਮਾਂ ਦੇ ਹੱਥਾਂ ਤੇ ਰੱਖ ਦਿੱਤਾ। ਮਾਂ ਨੇ ਗੁੱਥੀ ਵਾਪਸ ਮੀਨਾ ਕੋ ਦਿੱਤੀ ਤੇ ਆਖਿਆ, ਹਿੱਕੂ ਖੋਲ। ਜਿਵੇਂ ਹੀ ਮੀਨਾ ਨੇ ਗੁੱਥੀ ਖੋਲੀ, ਇਹੋ ਜੀ ਚਮਕ ਨਿਕਲੀ ਕਿ ਮੀਨਾ ਦੀ ਅੱਖਾਂ ਚੁਰਿਆ ਗਈਆਂ। ਉਹਨੇ ਦੇਖਿਆ ਉਹਦੇ ਵਿਚੋਂ ਹੀਰਿਆਂ ਦਾ ਚਮ ਚਮਾਤਾ ਸੈੱਠ ਆਈ। ਉਹਨੇ ਤੇ ਇਹੋ ਜੀ ਸ਼ਹਿ ਕਦੇ ਦੇਖੀ ਹੀ ਨਾ ਆਈ। ਮਾਂ ਨੇ ਆਖਿਆ, ਹੁਣ ਇਹ ਤੇਰਾ ਹੈ। ਉਹ ਬਹੁ ਹੈਰਾਨ ਪਰੇਸ਼ਾਨ ਥੀ ਗਈ। ਵਾਪਸ ਕਰਿੰਦੇ ਹੋਏ ਕਹਿੰਦੀ ਏ, ਨਾ ਮਾਂ ਮੈਂ ਹੀ ਲਾਇਕ ਕੋਈ ਨੀ, ਇਹ ਮੇਰੇ ਕਈ ਕੰਮ ਦਾ ਨਹੀਂ, ਮੈਂ ਇਹਦਾ ਕਿਆ ਕਰੇ ਸਾਂ। ਮਾਂ ਕਹਿੰਦੀ ਏ, ਰੱਖ ਦਿਨ ਬਾਲੜੀ, ਤੇਕੋ ਮੇਰੀ ਕਸਮ ਏ, ਸਿਰਫ ਤੂੰ ਹੀ ਹਿੰਦੇ ਲਾਇਕ ਹੈ। ਅੱਖੀ ਭਰ ਕੇ ਤੇਰੇ ਸੋ ਇਲਾਵਾ ਮੇਰਾ ਹੈ ਹੀ ਕੌਣ। ਚੱਲ ਛੋੜਾ ਮੇਕੂ, ਵਿਧ ਰਾਸ਼ਨ ਦੀ ਗੱਡੀ ਆ ਕੇ ਇੰਤਜ਼ਾਰ ਕਰਿੰਦੀ ਪਈ ਹੋ ਸੀ। ਦੇਖ ਉਹ ਵਾਰਡ ਬੋਏ ਵੀ ਇਸ਼ਾਰਾ ਕਰਿੰਦਾ ਪਏ, ਮੇਰੇ ਵੰਜਨ ਦਾ ਵੇਲਾ ਆ ਗਏ। ਜਬਰਦਸਤੀ ਉਹਦੇ ਹੱਥ ਤੇ ਗੁੱਥੀ ਰੱਖ ਦਿੱਤੀ। ਮੀਨਾ ਦਾ ਮੂੰਹ ਤੇ ਜਿਵੇਂ ਸਿਲ ਗਿਆ, ਇੱਤੀ ਹੈਰਾਨ ਪਰੇਸ਼ਾਨ, ਅੱਖਾਂ ਵਿਚ ਅਥਰੂ ਰੁਕਦੇ ਹੀ ਨਾ ਪਏ ਹਨ। ਮਾਂ ਕੋ ਵਾਰਡ ਬੋਏ ਦੀ ਮਦਦ ਨਾਲ ਗੱਡੀ ਤੇ ਚੜਾ ਦਿੱਤਾ ਤੇ ਵੱਜਦੀ ਵੱਜਦੀ ਗੁਸਲਖਾਨੇ ਲੰਘੀ ਗਈ। ਉੱਥਾਂ ਵੱਲ ਜਾਰ ਜਾਰ ਰੋਣ ਲੱਗ ਪਈ ਤੇ ਹੱਥਾਂ ਦੀ ਗੁੱਥੀ ਕੋ ਦੇਖਣ ਲੱਗ ਗਈ। ਨਾਲ ਨਾਲ ਸੁਚੇਂਦੀ ਹੈ, ਪਿਛਲੇ 15 ਸਾਲਾਂ ਤੋਂ ਮੈਨੂੰ ਕਈ ਦੇ ਨਾਲ ਇਹੋ ਜਿਹਾ ਲਗਾਵ ਨਹੀਂ ਥਿਆ। ਇਹ ਨਹੀਂ ਕਿ ਮੈਂ ਮਰੀਜ਼ਾਂ ਨਾਲ ਜੁੜੀ ਕੋਈ ਨਹੀਂ। ਹੁਣ ਤੱਕ ਵੀ ਇਹੋ ਜਿਹੇ ਕਈ ਮਰੀਜ਼ ਹਨ ਜਿਨ੍ਹਾਂ ਦੇ ਅੱਜ ਵੀ ਫੋਨ ਆਉਂਦੇ ਨ, ਮੈਨੂੰ ਮਿਲਣ ਕਿਤੇ ਵੀ ਕਿਤੇ ਆਉਂਦੇ ਰਹਿੰਦੇ ਨ, ਪਰ ਮਾਂ ਨਾਲ ਬਹੁਤ ਜ਼ਿਆਦਾ ਹੀ ਜੁੜ ਗਈ ਹਾਂ। ਬਚਪਨ ਤੋਂ ਅਨਾਥ ਆਈ ਮੀਨਾ, ਕਾਜ ਵੀ ਨਾ ਥਿਆ ਹੈ, ਕਰਿੰਦਾ ਵੀ ਕੌਣ, ਅੱਗੂ ਪਿੱਛੋਂ ਕੋਈ ਨਾ ਹੈ। ਇੱਕ ਚਾਚਾ ਹੈ ਜੋ ਕੋਈ ਹਸਪਤਾਲ ਵਿਚ ਕੰਮ ਕਰਿੰਦਾ ਹੈ। ਉਥਾਂ ਦੇ ਡਾਕਟਰ ਸਾਹਿਬ ਦੀ ਮਦਦ ਨਾਲ ਉਹਨੇ ਮੀਨਾ ਕੋ ਪਾਲਿਆ ਪੋਸਿਆ ਤੇ ਹੀ ਲਾਇਕ ਬਣਾ ਦਿੱਤਾ ਕਿ ਅੱਜ ਉਹ ਆਪਣੇ ਪੈਰਾਂ ਤੇ ਖਲੋਤੀ ਹੈ। ਚਾਚਾ ਵੀ ਆਪਣੀ ਉਮਰ ਕਰਕੇ ਹੁਣ ਪੂਰੇ ਥੀ ਗਏ ਹਨ। ਹੁਣ ਮੀਨਾ ਬਿਲਕੁਲ ਕੱਲੀ ਹੈ, ਅੱਜ ਮਾਂ ਦਾ ਵੀ ਕੋਈ ਨਾ ਹੈ। ਅੱਜ ਤੱਕ ਉਹਨੇ ਇਹ ਦੇਖਿਆ ਹੈ ਕਿ ਜਦੋਂ ਵੀ ਕੋਈ ਮਰੀਜ਼ ਕੋ ਛੁੱਟੀ ਥੀਂਦੀ ਹੈ ਤੇ ਕੋਈ ਨਾ ਕੋਈ ਰਿਸ਼ਤੇਦਾਰ

0: ਆਉਂਦੀ ਪਈ ਹੈ, ਇਵੇਂ ਜਿਵੇਂ ਇਹਦੀ ਸੱਗੀ ਮਾਂ ਲੱਗੀ ਗਈ ਹੋਵੇ। ਮੈਂ ਨਾ ਸੋਚ ਵਿਚ ਪੈ ਗਈ, ਸ਼ਾਇਦ ਮੇਰੀ ਸੱਗੀ ਮਾਂ ਹੀ ਆਈ। ਇਹਨਾਂ ਕੋਲ ਦੀ ਕਹਾਣੀ ਪਤਾ ਹੁੰਦੀ ਤੇ ਇਵੇਂ ਨਾ ਆਖਿੰਦੇ, ਇਹਨਾਂ ਕੋਲ ਕਿਆ ਪਤਾ। ਤ੍ਰੈ ਤ੍ਰੈ ਧੀਆਂ ਹਨ ਮਾਂ ਦੀਆਂ, ਤ੍ਰੈ ਜਵਾਈ, ਚਾਰ ਡੋਤਰੇ ਤੇ ਦੋ ਡੋਤਰੀਆਂ। ਇਤੀ ਲੰਬਾ ਚੌੜਾ ਪਰਿਵਾਰ ਹੈ ਮਾਂ ਦਾ, ਪਰ ਉਹ ਕਿੱਥਾਂ ਗਈ ਹੈ? ਰਿਧਾ ਆਸ਼ਰਮ। ਮਾਂ ਨੇ ਧੀਆਂ ਕੋ ਕਿੱਤਾ ਆਖਿਆ ਹੈ, ਸਭ ਕੁਛ ਵੰਡ ਗਿਨੋ ਪਰ ਮਕਾਨ ਨਾ ਵੰਡੋ। ਜਦ ਤੱਕ ਜਿੰਦਾ ਹਾਂ ਮੇਕੋ ਮੇਰੇ ਮਕਾਨ ਵਿਚ ਰਾਵਣ ਦੇਵੋ। ਜਦੋਂ ਤੱਕ ਰੱਬ ਨਾ ਗਿਨ ਵੰਜੇ ਤਾਂ ਤੱਕ ਮਕਾਨ ਨਾ ਵੇਚੋ। ਮੇਰੀ ਜਾਨ ਵਸਤੀ ਹੈ ਮਕਾਨ ਵਿਚ, ਤੁਹਾਡੇ ਪਿਓ ਦੀ ਯਾਦਾਂ ਹਨ। ਮੈਂ ਕਾਜ ਕਰਾ ਕੇ ਹੀ ਘਰ ਡੋਲੀ ਤੇ ਬਹਿ ਕੇ ਆਈ ਹਾਂ। ਇੱਥਾਂ ਹੀ ਤੁਸਾਂ ਸਭ ਪੈਦਾ ਥਈ ਹੋ, ਤੁਹਾਡਾ ਖੇਲ ਕੂਦ ਪੜਾਈ ਕਾਜ ਸਭ ਹੀ ਘਰ ਚ ਥਿਆ ਹੈ। ਬਹੁ ਬਹੁ ਯਾਦਾਂ ਹਨ, ਬਸ ਹੁਣ ਇੱਕ ਆਖਰੀ ਇੱਛਾ ਏ ਕਿ ਮੇਰੀ ਅਰਥੀ ਹੀ ਘਰ ਤੋਂ ਨਿਕਲੇ। ਬਹੁ ਮਿੰਨਤਾਂ ਕੀਤੀਆਂ ਮਾਂ ਨੇ ਧੀ ਤੇ ਜਵਾਈਆਂ ਦੀ, ਪਰ ਕਈ ਨੇ ਉਨ੍ਹਾਂ ਦੀ ਨਾ ਸੁਣੀ। ਸਭ ਕੁਛ ਵੇਚ ਕੇ ਤ੍ਰੈ ਹਿੱਸੇ ਕਰ ਦਿੱਤੇ, ਪਰ ਮਾਂ ਕਈ ਦੇ ਹਿੱਸੇ ਨਾ ਆਈ। ਉਕੋ ਹੀ ਹਸਪਤਾਲ ਛੋੜ, ਪਤਾ ਨਹੀਂ ਸਭ ਕਿੱਥਾਂ ਗੁੰਮ ਥੀ ਗਏ, ਕਈ ਪਤਾ ਹਿੰਨਣ ਨਹੀਂ ਆਏ। ਹੀ ਕਰਕੇ ਡਾਕਟਰ ਸਾਹਿਬ ਨੇ ਉਨ੍ਹਾਂ ਕੋ ਵ੍ਰਿਧ ਆਸ਼ਰਮ ਭੇਜੇ। ਮਾਂ ਬਿਮਾਰੀ ਨਾਲ ਬਿਮਾਰ ਨਾ ਹਈ, ਜਿੱਤੀ ਉਹ ਮਕਾਨ ਦੇ ਵਿਛੜਨ ਨਾਲ ਬਿਮਾਰ ਹਈ। ਇਹ ਗੱਲ ਦਿਮਾਗ ਵਿਚ ਆਂਦੇ ਹੀ ਮੀਨਾ ਦੀ ਸੋਚ ਦੂਜੇ ਪਾਸੇ ਮੁੜ ਗਈ, ਉਹ ਸੋਚਾਂ ਵਿਚ ਪੈ ਗਈ। ਬਹੁ ਸੋਚਣ ਦੇ ਬਾਅਦ ਉਹ ਇਕ ਨਤੀਜੇ ਤੇ ਪਹੁੰਚੀ ਤੇ ਉਕੋ ਅੰਜਾਮ ਦੇਵਣ ਦਾ ਫੈਸਲਾ ਕੀਤਾ। ਉਕੋ ਪਤਾ ਹੈ ਮਾਂ ਦਾ ਮਕਾਨ ਕਿੰਨੇ ਖਰੀਦੇ, ਕਿਉਂਕਿ ਮਾਂ ਉਹਦੇ ਨਾਲ ਆਪਣੇ ਸਭ ਦੁੱਖ ਸੁੱਖ ਫੁਲੀਂਦੀ ਆਈ। ਉਹ ਹਸਪਤਾਲ ਤੋਂ ਛੁੱਟੀ ਗਿਨ ਸਿੱਧਾ ਹੁਣ ਸੇਠ ਦੇ ਘਰ ਪਹੁੰਚੀ। ਉਹ ਸੇਠ ਆਤਮਾ ਰਾਮ ਦਾ ਅੱਛਾ ਦੋਸਤ ਆਈ। ਮੀਨਾ ਨੇ ਉਨ੍ਹਾਂ ਕੋ ਪੂਰੀ ਕਹਾਣੀ ਸੁਣਾਈ ਤੇ ਮਾਂ ਸ਼ਾਂਤੀ ਦੇਵੀ ਦਾ ਹਾਲ ਦਿੱਤਾ ਤੇ ਆਖਰੀ ਵਿਚ ਹੁਣ ਸੇਠ ਜੀ ਕੋ ਦਿਖਾਇਆ ਕਿ ਵੇਂਦੇ ਵੇਂਦੇ ਮਾਂ ਮੇਰੇ ਹਵਾਲੇ ਕਰ ਗਈ ਏ ਸੈੱਟ, ਅਗਰ ਤੁਹਾਡਾ ਕੋਈ ਨੁਕਸਾਨ ਨਾ ਥੀਂਦਾ ਹੋਵੇ ਤੇ ਉਹ ਮਕਾਨ ਕੋ ਮਾਂ ਕੋ ਵਾਪਿਸ ਕਰ ਦੇਵੋ। ਸੇਠ ਨੇ ਤੇ ਹੀਰਿਆਂ ਦਾ ਪਾਰਖੀ ਆਈ, ਉਹ ਕੋ ਪਤਾ ਹੈ ਉਹਦੀ ਕੀਮਤ ਦਾ। ਉਹਨੇ ਦੇਖਿਆ ਕਿ ਮੈਂ ਤਾਂ ਫਾਇਦੇ ਵਿਚ ਹੀ ਹਾਂ, ਮੈਨੂੰ ਉਹ ਕੋ ਆਪਣੀ ਦੋਸਤੀ ਦੀ ਵੀ ਸ਼ਰਮ ਆਈ। ਉਹਨੇ ਮਕਾਨ ਮੀਨਾ ਕੋ ਵਾਪਿਸ ਕਰ ਦਿੱਤਾ। ਹੁਣ ਮਾਂ ਵ੍ਰਿਧ ਆਸ਼ਰਮ ਵਿਚ ਨਹੀਂ ਰਹਿੰਦੀ, ਮੀਨਾ ਵੀ ਹੁਣ ਹਸਪਤਾਲ ਨਹੀਂ ਰਹਿੰਦੀ, ਦੋਵੇਂ ਹੋਏ ਮਕਾਨ ਵਿਚ ਖੁਸ਼ੀ ਖੁਸ਼ੀ ਰਹਿੰਦੇ ਹਨ। ਹੁਣ ਮਾਂ ਕੋ ਚੱਲਣ ਕਿਤੇ ਕਈ ਸ਼ਹਿਰ ਦਾ ਸਹਾਰਾ ਨਹੀਂ ਗਿਣਨਾ ਪਾਉਂਦਾ, ਹੁਣ ਦੋਵੇਂ ਇਕ ਦੂਜੇ ਦਾ ਸਹਾਰਾ ਬਣ ਕੇ ਰਹਿੰਦੇ ਹਨ। ਮੇਰੀ ਕਹਾਣੀ ਦੇ ਦੋਵੇਂ ਪਾਤਰ ਹੁਣ ਇਕ ਦੂਜੇ ਦੇ ਪੂਰਕ ਬਣ ਗਏ। ਹੁਣ ਮੈਂ ਆਪ ਸਭ ਦਾ ਸ਼ੁਕਰੀਆ ਅਦਾ ਕਰਦੇ ਹੋਏ ਹੁਣ ਤੁਸੀਂ ਸੁਣਦੇ ਪਿਆਵੇ ਕਵਿਤਾ ਮਣੀ ਜੀ ਕੋਲ ਕਹਾਣੀ। ਹੁਣ ਅੱਗੇ ਸਾਡੇ ਕੋਲ ਸੁਣੇ ਸਨ ਦੀਪਾਲੀ ਛਾਬੜਾ ਜੀ ਲੋਕ ਗੀਤ।
1: ਮੈਂ ਦੀਪਾਲੀ ਛਾਬੜਾ ਅੱਜ ਤੁਸਾਂ ਦੇ ਅੱਗੇ ਸਵੇਕੀ ਗੀਤ ਗਾ ਕੇ ਆਈ ਹਾਂ। ਉਮੀਦ ਕਰਨੀ ਆ ਤੁਸਾਂ ਕੋ ਪਸੰਦ ਆਸਨ। ਅੱਜ ਦੀ ਸ਼ੁਰੂਆਤ ਕਰਨੀ ਆ ਪਹਿਲਾ ਲੋਕ ਗੀਤ ਤੇ ਦੂਜਾ ਤੁਸਾਂ ਦੇ ਅੱਗੋ ਗਿਣ ਕੇ ਆਉਂਦੋ। ਆਸ਼ਾ ਕਰਦੀ ਆ ਤੁਸਾਂ ਕੋ ਇਹ ਵੀ ਪਸੰਦ ਆਸੇ। ਹਾਜੀ ਏ ਅਗਲਾ ਛੱਲਾ ਛੱਲਮ ਛੱਲਿਆ ਦਾਨਾ ਪਾਣੀ ਰੱਲਿਆ ਗੀਆਂ ਗੀਆਂ ਸਾਵਰੇ ਤੇ ਮੂਹਾਂ ਚੋਖਾ ਮੱਲਿਆ। ਇਹ ਹਰ ਘਰ ਦੀ ਕਹਾਣੀ ਏ। ਦੀਆ ਕਾਜ ਕਰਕੇ ਆਪਣੇ ਸਸੁਰਾਲ ਚੱਲੀ ਵੇਂਦੀਆਂ ਤੇ ਨੂੰਹਾਂ ਘਰ ਆ ਕੇ ਗੁਰ ਕੋ ਸੰਭੇਂਦੀਆਂ। ਇਹ ਲੋਕ ਗੀਤੀ ਚੋ ਇਹ ਤੁਸਾਂ ਕੋ ਸੁਣੀਂਦੀ ਪਈ ਆ। ਛੱਲਾ ਛੱਲਮ ਛੱਲਿਆ ਦਾਨਾ ਪਾਣੀ ਰੱਲਿਆ ਦੀਆਂ ਗੀਆਂ ਸਾਵਰੇ ਤੇ ਨੂੰਹਾਂ ਚੋਖਾ ਮੱਲਿਆ। ਛੱਲਾ ਛੱਲਮ ਛੱਲਿਆ ਦਾਨਾ ਪਾਣੀ ਰੱਲਿਆ ਦੀਆਂ ਗੀਆਂ ਸਾਵਰੇ ਤੇ ਨੂੰਹਾਂ ਚੋਖਾ ਮੱਲਿਆ। ਓ ਮੇਰੇ ਛੱਲਿਆ ਵਾਵਾ ਮੇਰੇ ਛੱਲਿਆ ਓ ਮੇਰੇ ਛੱਲਿਆ ਵਾਵਾ ਮੇਰੇ ਛੱਲਿਆ।

ਸ਼ਰੀਕ ਨਹੀਂ ਡੋਡੇ ਲਹਿ ਕਥੀ ਗਨ ਕਿਸੇ ਦੀ ਉਡੀਕ ਨਹੀਂ ਹਾਏ ਡੋਡੇ ਲਹਿ ਕਥੀ ਗਨ ਕਿਸੇ ਦੀ ਉਡੀਕ ਨਹੀਂ ਇਹ ਮਿੱਠੀਆਂ ਮਿੱਠੀਆਂ ਛਾਵਾਂ ਇਹ ਮਿੱਠੀਆਂ ਮਿੱਠੀਆਂ ਛਾਵਾਂ ਤੇ ਕੋ ਰਜ ਰਜ ਸੇਕ ਪੁਚਾਵਣ ਤੇ ਕੋ ਰਜ ਰਜ ਸੇਕ ਪੁਚਾਵਣ ਅੱਜ ਮੁੱਕਦੀ ਗੱਲ ਮੁਕਾ ਦੇ ਵੇ ਮੁਲਤਾਨੀ ਕੰਗਣ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰਡੇ ਵਾਡੇ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰਡੇ ਵਾਡੇ ਇਹ ਨਰਮ ਤੇ ਨਾਜੁਕ ਬਾਵਾਂ ਇਹ ਨਰਮ ਤੇ ਨਾਜੁਕ ਬਾਵਾਂ ਤੇ ਕੋ ਦੇਖਣ ਤੇ ਛਨਕਾਵਾਂ ਤੇ ਕੋ ਦੇਖਣ ਤੇ ਛਨਕਾਵਾਂ ਤੇ ਕੋ ਜਲਦੀ ਜਲਦੀ ਲਾਡੇ ਵੇ ਮੁਲਤਾਨੀ ਕੰਗਨ ਪਵਾਡੇ ਵੇ।

ਦੇ ਕਰ ਡੇ ਵਾਡੇ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰ ਡੇ ਵਾਡੇ ਦੁਨੀਆਂ ਤੇ ਰੱਚੇ ਤੇਰੇ ਪਿਆਰ ਦੇ ਸਵਾਲ ਵੇ ਦੁਨੀਆਂ ਤੇ ਰੱਚੇ ਤੇਰੇ ਪਿਆਰ ਦੇ ਸਵਾਲ ਵੇ ਸਭ ਕੋਈ ਵੱਖ ਕਰੇ ਕਹਿੰਦੀ ਏ ਮਜਾਲ ਵੇ ਸਾਕ ਕੋਈ ਵੱਖ ਕਰੇ ਕਹਿੰਦੀ ਏ ਮਜਾਲ ਵੇ ਇਹ ਜੁਲਫਾਂ ਬਣਦੀਆਂ ਘਟਾਵਾਂ ਇਹ ਜੁਲਫਾਂ ਬਣਦੀਆਂ ਘਟਾਵਾਂ ਤੇ ਮੁਖੜੇ ਉੱਤੇ ਪਾਵਾਂ ਤੇ ਮੁਖੜੇ ਉੱਤੇ ਪਾਵਾਂ ਹੁਣ ਸਾਰੇ ਪਰਦੇ ਲਾਡੇ ਵੇ ਮੁਲਤਾਨੀ ਕੰਗਨ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰ ਡੇ ਵਾਡੇ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰ ਡੇ ਵਾਡੇ ਇਹ ਨਰਮ ਤੇ ਨਾਜੁਕ ਬਾਵਾਂ ਇਹ ਨਰਮ ਤੇ ਨਾਜੁਕ ਬਾਵਾਂ ਤੇ ਕੋ ਦੇਖਣ ਤੇ ਛਮਕਾਵਾਂ ਤੇ ਕੋ ਦੇਖਣ ਤੇ ਛਮਕਾਵਾਂ ਮੇ ਕੋ ਜਲਦੀ ਜਲਦੀ ਲਿਆਡੇ ਵੇ ਮੁਲਤਾਨੀ ਕੰਗਨ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰ ਡੇ ਵਾਡੇ ਮੁਲਤਾਨੀ ਕੰਗਨ ਪਵਾਡੇ ਵੇ ਪੂਰੇ ਕਰ ਡੇ ਵਾਡੇ ਹੁਣ ਅੱਗੋਂ ਵਧਦੂ ਤੇ ਹਾਜ਼ਰ ਹੈ ਇਹ ਪ੍ਰੋਗਰਾਮ ਦਾ ਆਖਰੀ ਲੋਕ ਗੀਤ ਹਾਂ ਲੋਕ ਗੀਤ ਵਿੱਚੋਂ ਘਰ ਦੀ ਨੂੰਹ ਏ ਹੁੰਦੀ ਸਾਰਿਆਂ ਨਾਲ ਲੜਾਈ ਥੀ ਵੇਂਦੀ ਏ ਤੇ ਘਰ ਵਾਲੇ ਹੁਕੂ ਬਣਾਵਣ ਕਿਤੇ ਖਾਵਣ ਦੀ ਸ਼ੈ ਨਾਲ ਮਨਿੰਦੇ ਨੇ ਤੋ ਚਲੋ ਜੀ ਸ਼ੁਰੂ ਕਰੇ ਦੋ ਅਗਲਾ ਲੋਕ ਗੀਤ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਲਾਚੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਓ ਦੀਪੂ ਦੀ ਮਾਂ ਚਾਹ ਪਿਲਾ ਓ ਪੁਨੀਤ ਦੀ ਮਾਂ ਚਾਹ ਪਿਲਾ ਓ ਸੁਨੀਤ ਦੀ ਮਾਂ ਚਾਹ ਪਿਲਾ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਰਾਜੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਰਾਤ ਕੋ ਲੜੀ ਮੇਰੇ ਨਾਲ ਸੱਸ ਰਾਤ ਕੋ ਲੜੀ ਮੇਰੇ ਨਾਲ ਸੱਸ ਸਵੇਰੇ ਮੇਕੋ ਚਾਹ ਨਾਲ ਮਿਲਿਆ ਰਸ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਲਾਚੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਰਾਤ ਕੋ ਲੜਿਆ ਮੇਰੇ ਨਾਲ ਸੋਹਰਾ ਰਾਤ ਕੋ ਲੜਿਆ ਮੇਰੇ ਨਾਲ ਸੋਹਰਾ ਸਵੇਰੇ ਮੇਕੋ ਚਾਹ ਨਾਲ ਮਿਲਿਆ ਪਕੌੜਾ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਰਾਜੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਰਾਤ ਕੋ ਲੜਿਆ ਮੇਰੇ ਨਾਲ ਜੇਠ ਰਾਤ ਕੋ ਲੜਿਆ ਮੇਰੇ ਨਾਲ ਜੇਠ ਸਵੇਰੇ ਮੇਕੋ ਚਾਹ ਨਾਲ ਮਿਲਿਆ ਕੇਕ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਲਾਚੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਰਾਤ ਕੋ ਲੜੀ ਮੇਰੇ ਨਾਲ ਨੰਦ ਰਾਤ ਕੋ ਲੜੀ ਮੇਰੇ ਨਾਲ ਨੰਦ ਸਵੇਰੇ ਮੇਕੋ ਚਾਹ ਨਾਲ ਮਿਲਿਆ ਬੰਦ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਲਾਚੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਓ ਦੀਪੂ ਦੀ ਮਾਂ ਚਾਹ ਪਿਲਾ ਓ ਸੁਮੀਤ ਦੀ ਮਾਂ ਚਾਹ ਪਿਲਾ ਓ ਪ੍ਰਨੀਤ ਦੀ ਮਾਂ ਚਾਹ ਪਿਲਾ ਸ਼ਾਵਾ ਸਾਕੂ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਲਾਚੀਆਂ ਵਾਲੀ ਚਾਹ ਹੋਵੇ ਬੜੀ ਸਵਾਦੀ ਚਾਹ ਹੋਵੇ ਅੱਜ ਵਾਸਤੇ ਇੰਨਾ ਹੀ ਆਸ਼ਾ ਕਰੇਂਦੀ ਆ ਮੇਰੀ ਛੋਟੀ ਜੀ ਗੁਜ਼ਾਰਿਸ਼ ਛੋਟੀ ਜੀ ਕੋਸ਼ਿਸ਼ ਤੁਹਾਨੂੰ ਸਲੇਕੀ ਨਾਲ ਜੋੜਨ ਦੀ ਪਸੰਦ ਆਈ ਹੋ ਸੀ ਹੁਣ ਮੇਕੋ ਇਜਾਜ਼ਤ ਦਿਓ ਦੁਬਾਰਾ ਜਲਦੀ ਮੁਲਾਕਾਤ ਥੀ ਸੇ ਤੇ ਤੁਸਾਂ ਦੇ ਅੱਗੋਂ ਹਾਜ਼ਰ ਥੀ ਸਾਂ ਤੁਹਾਡਾ ਅੱਗੋਂ ਕੁਛ ਨਵਾਂ ਗਿਣ ਕੇ ਆਉਣ ਦੀ ਕੋਸ਼ਿਸ਼ ਕਰੇ ਸਾਂ ਰਾਮ ਰਾਮ ਜੀ ਵਾਹਿਗੁਰੂ ਜੀ

ਸਮਾਂ ਸਭ ਤੋਂ ਪਹਿਲਾਂ ਦੇਸ ਪੰਜਾਬ ਦੇ ਵਿੱਚ ਅੱਜ ਦੀ ਗੱਲ ਦਾ ਮੌਜੂ ਹੈ ਬਜ਼ੁਰਗਾਂ ਦੀ ਦੇਖਭਾਲ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਨੇ ਤੇ ਸਭ ਤੋਂ ਅਹਿਮ ਹਿੱਸਾ ਨੇ। ਉਨ੍ਹਾਂ ਦੀ ਦੇਖਭਾਲ ਕਰਨਾ ਕੇਵਲ ਸਾਡਾ ਇਕਲਾਕੀ ਫਰਜ਼ ਹੀ ਨਹੀਂ ਸਗੋਂ ਇਕ ਸਿਹਤਮੰਦ ਅਤੇ ਪਿਆਰ ਭਰੇ ਪਰਿਵਾਰ ਦੀ ਨੀਂਹ ਹੈ। ਅਜੋਕੇ ਦੌਰ ਚ ਜਦੋਂ ਬਦਲਦੇ ਪਰਿਵਾਰ ਢਾਂਚੇ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਹੈ, ਇਸ ਕਾਰਨ ਬਜ਼ੁਰਗਾਂ ਦੀ ਦੇਖਭਾਲ ਕਰਨਾ

ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਇੱਥੇ ਬਜ਼ੁਰਗਾਂ ਦੀ ਦੇਖਭਾਲ ਕਿਵੇਂ ਕਰਨੀ ਹੈ, ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ। ਕੁਝ ਪਹਿਲੂ ਨੇ ਜਿਨ੍ਹਾਂ ਉਪਰ ਚਰਚਾ ਹੋਣਾ ਜ਼ਰੂਰੀ ਹੈ, ਉਹ ਨੇ ਸਰੀਰਕ, ਮਾਨਸਿਕ, ਭਾਵਨਾਤਮਕ, ਖੁਰਾਕ ਅਤੇ ਕਾਨੂੰਨੀ ਅਧਿਕਾਰਾਂ ਦੀ ਗੱਲ। ਇਹਨਾਂ ਬਾਰੇ ਗੱਲ ਕਰਾਂਗੇ ਅੱਜ ਦੀ ਗੱਲ ਦੇ ਵਿਚ। ਸਭ ਤੋਂ ਪਹਿਲਾਂ ਆ ਜਾਂਦੀ ਹੈ ਸਰੀਰਕ ਦੇਖਭਾਲ ਅਤੇ ਸਿਹਤ ਦੀ ਸੰਭਾਲ ਦੀ ਗੱਲ। ਉਮਰ ਵਧਣ ਦੇ ਨਾਲ ਨਾਲ ਸਰੀਰਕ ਸ਼ਕਤੀ ਖੱਟਣ ਲੱਗਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਨੇ। ਇਸ ਲਈ ਸਰੀਰਕ ਪੱਧਰ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹਦੇ ਲਈ ਜ਼ਰੂਰੀ ਹੈ ਰੈਗੂਲਰ ਮੈਡੀਕਲ ਚੈੱਕਅਪ, ਬਜ਼ੁਰਗਾਂ ਦੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀ ਧੜਕਣ ਦੀ ਰੈਗੂਲਰ ਜਾਂਚ ਹੋਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਅਨੁਸਾਰ ਸਮੇਂ ਸਮੇਂ ਤੇ ਖੂਨ ਦੇ ਟੈਸਟ ਅਤੇ ਅੱਖਾਂ ਕੰਨਾਂ ਦੀ ਜਾਂਚ ਕਰਵਾਉਣੀ ਲਾਜ਼ਮੀ ਹੈ। ਦਵਾਈਆਂ ਦਾ ਸਹੀ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਅਕਸਰ ਬਜ਼ੁਰਗ ਸਮੇਂ ਸਿਰ ਦਵਾਈ ਲੈਣੀ ਭੁੱਲ ਜਾਂਦੇ ਨੇ, ਉਨ੍ਹਾਂ ਲਈ ਪਿਲ ਬਾਕਸ ਦੀ ਵਰਤੋਂ ਕਰੋ ਜਿਸ ਵਿਚ ਦਿਨ ਅਤੇ ਸਮੇਂ ਅਨੁਸਾਰ ਦਵਾਈਆਂ ਵੰਡੀਆਂ ਹੋਣ। ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਬੰਦ ਜਾਂ ਸ਼ੁਰੂ ਨਾ ਕਰੋ। ਘਰ ਦੇ ਵਿਚ ਸੁਰੱਖਿਆ ਦਾ ਇੰਤਜ਼ਾਮ ਪੁਖਤਾ ਹੋਣਾ ਚਾਹੀਦਾ ਹੈ। ਉਮਰ ਦੇ ਇਸ ਪੜਾਅ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਬਾਥਰੂਮ ਅਤੇ ਪੌੜੀਆਂ ਦੇ ਕੋਲ ਹੈਂਡਲ ਲਗਵਾਓ। ਫਰਸ਼ ਤੇ ਤਿਲਕਣ ਵਾਲੀਆਂ ਚੀਜ਼ਾਂ ਜਾਂ ਗਿੱਲਾਪਣ ਨਾ ਰਹਿਣ ਦਿਓ। ਘਰ ਵਿਚ ਰੋਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ, ਖਾਸ ਕਰਕੇ ਰਾਤ ਦੇ ਸਮੇਂ। ਮਾਨਸਿਕ ਅਤੇ ਭਾਵਨਾਤਮਕ ਸਹਿਯੋਗ ਵੀ ਜ਼ਰੂਰੀ। ਬਜ਼ੁਰਗਾਂ ਨੂੰ ਸਰੀਰਕ ਬਿਮਾਰੀਆਂ ਨਾਲੋਂ ਵੱਧ ਮਾਨਸਿਕ ਇਕੱਲਤਾ ਅਤੇ ਅਣਗੌਲਿਆਂ ਕੀਤੇ ਜਾਣ ਦਾ ਡਰ ਸਤਾਉਂਦਾ ਹੈ। ਰੋਜ਼ਾਨਾ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਬਜ਼ੁਰਗਾਂ ਕੋਲ ਬੈਠੋ। ਉਨ੍ਹਾਂ ਦੀਆਂ ਪੁਰਾਣੀਆਂ ਗੱਲਾਂ, ਤਜ਼ਰਬੇ ਅਤੇ ਕਹਾਣੀਆਂ ਸੁਣੋ। ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਜੇ ਵੀ ਪਰਿਵਾਰ ਲਈ ਖਾਸ ਨੇ। ਸੇਵਾ ਮੁਕਤੀ ਜਾਂ ਬੱਚਿਆਂ ਦੇ ਬਾਹਰ ਚਲੇ ਜਾਣ ਤੋਂ ਬਾਅਦ ਬਜ਼ੁਰਗ ਇਕੱਲੇ ਬਹਿ ਜਾਂਦੇ ਨੇ। ਉਨ੍ਹਾਂ ਨੂੰ ਹਮ ਉਮਰ ਨਾਲ ਮਿਲਣ ਗਿਲਣ, ਪਾਰਕ ਵਿਚ ਜਾਣ ਜਾਂ ਸਥਾਨਕ ਕਲੱਬਾਂ, ਗੁਰਦੁਆਰਾ ਸਾਹਿਬ ਜਾਂ ਮੰਦਰ ਜਾਣ ਲਈ ਪ੍ਰੇਰਿਤ ਕਰੋ। ਮਾਨਸਿਕ ਬਿਮਾਰੀਆਂ ਦੀ ਪਹਿਚਾਣ ਵੀ ਜ਼ਰੂਰੀ। ਉਮਰ ਦੇ ਨਾਲ ਅਲਜ਼ਾਈਮਰ ਯਾਨੀ ਭੁੱਲਣ ਦੀ ਬਿਮਾਰੀ ਜਾਂ ਡਿਪਰੈਸ਼ਨ, ਉਦਾਸੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਜੇ ਉਹ ਚਿੜਚਿੜੇ ਹੋ ਰਹੇ ਨੇ, ਘੱਟ ਬੋਲਦੇ ਨੇ ਜਾਂ ਗੱਲਾਂ ਭੁੱਲ ਰਹੇ ਨੇ, ਤਾਂ ਇਸ ਨੂੰ ਆਮ ਬੁਢਾਪਾ ਸਮਝ ਕੇ ਨਜ਼ਰਅੰਦਾਜ਼ ਨਾ ਕਰੋ, ਸਗੋਂ ਮਾਹਰ ਡਾਕਟਰ ਦੀ ਸਲਾਹ ਲਓ। ਇਸ ਦੇ ਇਲਾਵਾ ਸੰਤੁਲਿਤ ਖੁਰਾਕ ਤੇ ਪੋਸ਼ਣ ਵੀ ਜ਼ਰੂਰੀ ਹੈ। ਬੁਢਾਪੇ ਵਿਚ ਪਾਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਇਸ ਲਈ ਉਨ੍ਹਾਂ ਦੀ ਖੁਰਾਕ ਨਰਮ, ਪੌਸ਼ਟਿਕ ਅਤੇ ਪਚਣ ਯੋਗ ਹੋਣੀ ਚਾਹੀਦੀ ਹੈ। ਹਲਕਾ ਅਤੇ ਤਾਜ਼ਾ ਭੋਜਨ ਦਿਓ। ਖੁਰਾਕ ਵਿਚ ਦਾਲਾਂ, ਹਰੀਆਂ ਸਬਜ਼ੀਆਂ, ਖਿਚੜੀ, ਦਲੀਆ, ਮੌਸਮੀ ਫਲ ਸ਼ਾਮਲ ਕਰੋ। ਜ਼ਿਆਦਾ ਤਲਿਆ ਹੋਇਆ ਮਿਰਚ ਮਸਾਲੇਦਾਰ ਜਾਂ ਬਾਸੀ ਖਾਣਾ ਦੇਣ ਤੋਂ ਗੁਰੇਜ਼ ਕਰੋ। ਹੱਡੀਆਂ ਦੀ ਮਜ਼ਬੂਤੀ ਲਈ ਦੁੱਧ, ਦਹੀਂ, ਪਨੀਰ ਆਦਿ ਦਾ ਸੇਵਨ ਜ਼ਰੂਰੀ ਹੈ। ਜੇਕਰ ਡਾਕਟਰ ਕਹੇ ਤਾਂ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੇ ਸਪਲੀਮੈਂਟ ਵੀ ਦਿੱਤੇ ਜਾ ਸਕਦੇ ਨੇ। ਬਜ਼ੁਰਗਾਂ ਨੂੰ ਅਕਸਰ ਪਿਆਸ ਘੱਟ ਲੱਗਦੀ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ। ਉਨ੍ਹਾਂ ਨੂੰ ਦਿਨ ਭਰ ਕੋਸਾ ਪਾਣੀ, ਜੂਸ ਜਾਂ ਨਾਰੀਅਲ ਪਾਣੀ ਥੋੜੀ ਥੋੜੀ ਦੇਰ ਬਾਅਦ ਦਿੰਦੇ ਰਹੋ। ਇਸ ਤੋਂ ਇਲਾਵਾ ਹਲਕੀ ਕਸਰਤ ਅਤੇ ਸਰੀਰਕ ਗਤੀਵਿਧੀਆਂ ਵੱਲ ਵੀ ਧਿਆਨ ਦਿਓ। ਬਿਸਤਰ ਤੇ ਪਏ ਰਹਿਣ ਨਾਲ ਸਰੀਰ ਹੋਰ ਜਕੜ ਜਾਂਦਾ ਹੈ, ਇਸ ਲਈ ਸਰੀਰਕ ਗਤੀਸ਼ੀਲਤਾ ਬਹੁਤ ਜ਼ਰੂਰੀ ਹੈ। ਸਵੇਰੇ ਅਤੇ ਸ਼ਾਮ ਦੀ ਹਲਕੀ ਸੈਰ ਬਜ਼ੁਰਗਾਂ ਦੇ ਦਿਲ, ਫੇਫੜਿਆਂ ਅਤੇ ਜੋੜਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਹਲਕੇ ਆਸਣ ਅਤੇ ਸਾਹ ਲੈਣ ਦੀਆਂ ਕਸਰਤਾਂ ਜਿਵੇਂ ਅਨੁਲੋਮ ਵਿਲੋਮ ਮਾਨਸਿਕ ਸ਼ਾਂਤੀ ਦਿੰਦੀਆਂ ਨੇ ਅਤੇ ਸਰੀਰ ਵਿਚ ਆਕਸੀਜਨ ਦਾ ਪੱਧਰ ਸਹੀ ਰੱਖਦੀਆਂ ਨੇ। ਜੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ, ਬਾਗਬਾਨੀ ਜਾਂ ਬੁਣਾਈ ਕਢਾਈ ਦਾ ਸ਼ੌਕ ਹੈ, ਤਾਂ ਉਨ੍ਹਾਂ ਨੂੰ ਇਸ ਲਈ ਲੋੜੀਂਦਾ ਸਨਮਾਨ ਮੁਹੱਈਆ ਕਰਵਾਓ, ਤਾਂ ਜੋ ਉਨ੍ਹਾਂ ਦਾ ਸਮਾਂ ਚੰਗਾ ਬੀਤ ਸਕੇ। ਫਾਈਨੈਂਸ਼ੀਅਲ ਅਤੇ ਲੀਗਲ ਸਿਕਿਉਰਿਟੀ ਯਾਨੀ ਆਰਥਿਕ ਸਹਾਇਤਾ ਨਾਲ ਕਾਨੂੰਨੀ ਸੁਰੱਖਿਆ, ਪੈਨਸ਼ਨ ਅਤੇ ਬੱਚਤਾਂ, ਮੈਡੀਕਲ ਇੰਸ਼ੋਰੈਂਸ, ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ, ਕੁਝ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਆਰਥਿਕ ਤੌਰ ਤੇ ਆਤਮ ਨਿਰਭਰ ਹੋਣਾ ਬਜ਼ੁਰਗਾਂ ਨੂੰ ਆਤਮ ਸਨਮਾਨ ਦਿੰਦਾ ਹੈ। ਉਨ੍ਹਾਂ ਦੀ ਪੈਨਸ਼ਨ, ਬੈਂਕ ਖਾਤਿਆਂ ਅਤੇ ਫਿਕਸਡ ਡਿਪਾਜ਼ਿਟ ਦਾ ਪ੍ਰਬੰਧ
ਪਾਰਦਰਸ਼ੀ ਹੋਣੀ

ਚਾਹੀਦੀ ਹੈ। ਉਹਨਾਂ ਦੇ ਖਾਤਿਆਂ ਵਿਚ ਨੋਮੀਨੀ ਜ਼ਰੂਰ ਦਰਜ ਕਰਵਾਓ। ਅੱਜ ਕੱਲ ਇਲਾਜ ਬਹੁਤ ਮਹਿੰਗਾ ਹੈ। ਬਜ਼ੁਰਗਾਂ ਲਈ ਸਹੀ ਸਿਹਤ ਬੀਮਾ ਯੋਜਨਾ ਜਾਂ ਸਰਕਾਰੀ ਸਕੀਮਾਂ ਜਿਵੇਂ ਆਯੁਸ਼ਮਾਨ ਭਾਰਤ ਜਾਂ ਸੀਨੀਅਰ ਸਿਟੀਜ਼ਨ ਸਕੀਮਾਂ ਦਾ ਲਾਭ ਜ਼ਰੂਰ ਲਓ। ਭਾਰਤ ਸਰਕਾਰ ਵੱਲੋਂ ਮੇਨਟੇਨੈਂਸ ਅਤੇ ਵੈਲਫੇਅਰ ਆਫ ਪੇਰੈਂਟਸ ਅਤੇ ਸੀਨੀਅਰ ਸਿਟੀਜ਼ਨ ਐਕਟ ਬਣਾਇਆ ਗਿਆ ਹੈ। ਇਸ ਤਹਿਤ ਜੇਕਰ ਬੱਚੇ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ ਤਾਂ ਮਾਪੇ ਕਾਨੂੰਨੀ ਤੌਰ ਤੇ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਨੇ। ਪਰਿਵਾਰਾਂ ਵਿਚ ਅਜਿਹੀ ਨੌਬਤ ਨਹੀਂ ਆਉਣੀ ਚਾਹੀਦੀ, ਪਰ ਬਜ਼ੁਰਗਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ ਹੈ। ਹੁਣ ਆਉਂਦੀ ਹੈ ਕੁਝ ਖਾਸ ਗੱਲਾਂ ਦੇਖਭਾਲ ਕਰਨ ਵਾਲਿਆਂ ਬਾਰੇ। ਜੋ ਵਿਅਕਤੀ ਘਰ ਵਿਚ ਬਜ਼ੁਰਗਾਂ ਦੀ ਦੇਖਭਾਲ ਕਰ ਲਿਆ ਹੈ ਉਸ ਨੂੰ ਕੇਅਰ ਗਿਵਰ ਕਿਹਾ ਜਾਂਦਾ ਹੈ। ਕਈ ਵਾਰ ਦੇਖਭਾਲ ਕਰਦੇ ਕਰਦੇ ਉਹ ਖੁਦ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਨੇ। ਬੁਢਾਪੇ ਵਿਚ ਇਨਸਾਨ ਦੁਬਾਰਾ ਬੱਚਾ ਬਣ ਜਾਂਦਾ ਹੈ। ਉਹ ਇਕੋ ਗੱਲ ਵਾਰ ਵਾਰ ਪੁੱਛ ਸਕਦੇ ਨੇ ਜਾਂ ਜ਼ਿੱਦ ਕਰ ਸਕਦੇ ਨੇ। ਅਜਿਹੇ ਸਮੇਂ ਗੁੱਸਾ ਕਰਨ ਦੀ ਬਜਾਏ ਧੀਰਜ ਤੋਂ ਕੰਮ ਲਓ। ਜੇ ਤੁਸੀਂ ਆਪ ਸਿਹਤਮੰਦ ਅਤੇ ਖੁਸ਼ ਰਹੋਗੇ ਤਾਂ ਹੀ ਬਜ਼ੁਰਗਾਂ ਦੀ ਚੰਗੀ ਸੇਵਾ ਕਰ ਸਕੋਗੇ। ਲੋੜ ਪੈਣ ਤੇ ਪਰਿਵਾਰ ਦੇ ਦੂਸਰੇ ਮੈਂਬਰਾਂ ਦੀ ਮਦਦ ਲਓ ਜਾਂ ਪੇਸ਼ੇਵਰ ਅਟੈਂਡੈਂਟ ਦੀ ਸੇਵਾ ਲਓ। ਅਖੀਰ ਚ ਬਸ ਇਹੀ ਕਹਿਣਾ ਚਾਹਾਂਗੇ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਰੱਬ ਦੀ ਬੰਦਗੀ ਵਰਗਾ ਹੈ। ਉਨ੍ਹਾਂ ਨੂੰ ਮਹਿੰਗੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਉਹ ਸਿਰਫ ਪਿਆਰ, ਇੱਜ਼ਤ ਅਤੇ ਥੋੜਾ ਜਿਹਾ ਸਮਾਂ ਮੰਗਦੇ ਨੇ। ਜਿਸ ਘਰ ਵਿਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ ਉਹ ਹਮੇਸ਼ਾ ਬਰਕਤ ਅਤੇ ਸੁਖ ਸ਼ਾਂਤੀ ਰਹਿੰਦੀ ਹੈ। ਸਾਨੂੰ ਅੱਜ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਕਿਉਂਕਿ ਕੱਲ ਨੂੰ ਅਸੀਂ ਵੀ ਇਸੇ ਹੀ ਪੜਾਅ ਤੇ ਪਹੁੰਚਣਾ ਹੈ। ਸੁਸਮੈਨ, ਅੱਜ ਦੀ ਗੱਲ ਦੇ ਵਿਚ ਆਪਾਂ ਗੱਲ ਕੀਤੀ ਬਜ਼ੁਰਗਾਂ ਦੀ ਦੇਖਭਾਲ ਬਾਰੇ। ਅੱਗੇ ਵਧਦਿਆਂ ਜੀ, 5:40 ਹੋ ਚੁੱਕੇ ਨੇ। ਸੁਣਦੇ ਆ ਪ੍ਰੋਗਰਾਮ ਮਾਝੇ ਦੀ ਮਹਿਕ।

ਬਾਂਸਦੇ ਪੌੜੇ ਹੀ ਸਾਂ ਬਾਂਸਦੇ ਪੌੜੇ ਹੀ ਸਾਂ ਫਿਰ ਕੀਮਤੀ ਹੋ ਗਈ ਤੂੰ ਜਦੋਂ ਹੋਠੀ ਸਜਾਇਆ ਬੰਸਰੀ ਮੈਂ ਹੋ ਗਈ। ਉਸਤਾਦ ਬੜੇ ਗੁਲਾਮ ਅਲੀ ਖਾਂ ਭਾਰਤੀ ਸ਼ਾਸਤਰੀ ਸੰਗੀਤ ਦੀ ਇੱਕ ਅਜ਼ੀਮ ਸ਼ਖਸੀਅਤ ਜਿਨ੍ਹਾਂ ਦਾ ਨਾਂ ਲੈਂਦਿਆਂ ਹੀ ਹਰ ਸੰਗੀਤ ਪ੍ਰੇਮੀ ਦਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਇੱਕ ਐਸੇ ਸੰਗੀਤਕਾਰ ਜਿਨ੍ਹਾਂ ਦੇ ਰੋਮ ਰੋਮ ਵਿੱਚ ਸੰਗੀਤ ਵਸਦਾ ਸੀ। ਕੁਦਰਤ ਦੇ ਹਰ ਵਰਤਾਰੇ ਹਰ ਸ਼ੈ ਹਰ ਆਵਾਜ਼ ਵਿੱਚੋਂ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਸੰਗੀਤ ਹੀ ਸੁਣਾਈ ਦਿੰਦਾ ਸੀ। ਮਾਝੇ ਦੀ ਧਰਤੀ ਕਸੂਰ ਵਿਖੇ 2 ਅਪ੍ਰੈਲ 1902 ਨੂੰ ਜਨਮ ਲੈਣ ਵਾਲੇ ਇਸ ਮਹਾਨ ਸੰਗੀਤਕਾਰ ਨੂੰ ਸੰਗੀਤ ਦੀ ਦਾਤ ਪਰਿਵਾਰ ਪਾਸੋਂ ਵਿਰਸੇ ਚ ਮਿਲੀ। 5 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਆਪਣੇ ਚਾਚਾ ਕਾਲੇ ਖਾਂ ਸਾਹਿਬ ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਆਪਣੇ ਪਿਤਾ ਕੋਲੋਂ ਸੰਗੀਤ ਗ੍ਰਹਿਣ ਕੀਤਾ। ਪਟਿਆਲਾ ਘਰਾਣੇ ਦੀ ਗਾਇਕੀ ਨਾਲ ਸਬੰਧ ਰੱਖਣ ਵਾਲੇ ਬੜੇ ਗੁਲਾਮ ਅਲੀ ਖਾਂ ਸਾਹਿਬ ਨੇ ਪਟਿਆਲਾ ਘਰਾਣੇ ਦੀ ਗਾਇਕੀ ਨੂੰ ਨਵੀਂ ਦਿਸ਼ਾ ਦਿੱਤੀ। ਭੋਪਾਲੀ ਹਮੀਰ ਜੈਜੇਵੰਤੀ ਤੇ ਜੌਨਪੁਰੀ ਰਾਗ ਖਾਂ ਸਾਹਿਬ ਦੇ ਪਸੰਦੀਦਾ ਰਾਗ ਸਨ। ਸਭ ਰੰਗ ਦੇ ਨਾਂ ਹੇਠਾਂ ਉਨ੍ਹਾਂ ਕਈ ਧੁਨਾਂ ਤਿਆਰ ਕੀਤੀਆਂ। ਖਾਂ ਸਾਹਿਬ ਦੀ ਗਾਇਕੀ ਦੀ ਇਹ ਵਿਸ਼ੇਸ਼ਤਾ ਸੀ ਕਿ ਉਨ੍ਹਾਂ ਸ਼ਾਸਤਰੀ ਸੰਗੀਤ ਨੂੰ ਆਮ ਲੋਕਾਂ ਤੱਕ ਪਹੁੰਚਾਇਆ। ਉਹ ਇਸ ਹਕੀਕਤ ਤੋਂ ਵਾਕਫ ਸਨ ਕਿ ਉਹ ਕਈ ਵਾਰ ਲੰਬੇ ਲੰਬੇ ਅਲਾਪ ਪਸੰਦ ਨਹੀਂ ਕਰਦੇ। ਇਸੇ ਕਰਕੇ ਉਨ੍ਹਾਂ ਆਪਣੀ ਗਾਇਕੀ ਦਾ ਅੰਦਾਜ਼ ਕੁਝ ਐਸਾ ਬਣਾਇਆ ਕਿ ਹਰ ਵਰਗ ਦੇ ਲੋਕ ਉਨ੍ਹਾਂ ਦੇ ਸੰਗੀਤ ਨੂੰ ਮਾਣਦੇ। ਉਨ੍ਹਾਂ ਦੇ ਗਾਏ ਬਹੁਤੇ ਭਜਨ ਕ੍ਰਿਸ਼ਨ ਭਗਤੀ ਰਸ ਵਿਚ ਡੁੱਬੇ ਹੋਏ ਨੇ। ਹਰੀਓਮ ਤਤ ਸਤ ਉਨ੍ਹਾਂ ਦਾ ਮਨਪਸੰਦ ਭਜਨ ਸੀ। ਸੰਗੀਤ ਨਾਟਕ ਅਕਾਦਮੀ ਅਵਾਰਡ ਤੇ ਪਦਮ ਭੂਸ਼ਣ ਨਾਲ ਸਨਮਾਨੇ ਜਾ ਚੁੱਕੇ ਬੜੇ ਗੁਲਾਮ ਅਲੀ ਖਾਂ ਸਾਹਿਬ ਨੇ ਮਸ਼ਹੂਰ ਹਿੰਦੀ ਫਿਲਮ ਮੌਲੇ ਆਜ਼ਮ ਲਈ ਗਾਇਆ। ਉਮਰ ਦੇ ਅਖੀਰਲੇ ਵਰ੍ਹਿਆਂ ਚ ਖਾਂ ਸਾਹਿਬ ਨੂੰ ਅਡਰੰਗ ਦੀ ਬਿਮਾਰੀ ਹੋ ਗਈ। ਇਸ ਦੇ ਬਾਵਜੂਦ ਉਨ੍ਹਾਂ ਹੌਸਲਾ ਨਹੀਂ ਛੱਡਿਆ ਤੇ ਆਪਣੀ ਇੱਛਾ ਸ਼ਕਤੀ ਨਾਲ ਮੁੜ

ਨੂੰ ਗਾਉਣ ਦੇ ਸਮਰੱਥ ਹੋ ਗਏ। ਡਾਕਟਰ ਵੀ ਉਨ੍ਹਾਂ ਦੇ ਇਸ ਸਿਰੜ ਤੇ ਹੌਸਲੇ ਨੂੰ ਵੇਖ ਕੇ ਹੈਰਾਨ ਸਨ। ਖਾਨ ਸਾਹਿਬ ਦੇ ਬੇਟੇ ਤੇ ਪ੍ਰਸਿੱਧ ਗਾਇਕ ਮੁਨਵਰ ਅਲੀ ਦੱਸਦੇ ਨੇ ਕਿ ਜਦ ਖਾਨ ਸਾਹਿਬ ਅੰਤਿਮ ਸਾਹ ਲੈ ਰਹੇ ਸਨ ਤਾਂ ਉਸ ਵੇਲੇ ਵੀ ਕੋਈ ਰਾਗ ਗੁਣਗੁਣਾ ਰਹੇ ਸਨ। ਮਾਝੇ ਦੀ ਧਰਤੀ ਤੇ ਜਾਏ ਇਸ ਮਹਾਨ ਸੰਗੀਤਕਾਰ ਉਪਰ ਹਰੇਕ ਭਾਰਤ ਵਾਸੀ ਨੂੰ ਮਾਣ ਹੈ।

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਫੇਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਤੂੰ ਵਾਰਿਸ ਸ਼ਾਹ ਨੂੰ ਕਹਿਣ ਪੰਜਾਬ ਦੇ ਇਸ ਦਰਦ ਨੂੰ ਗਾਉਣ ਵਾਲੀ ਲਿਖਣ ਵਾਲੀ ਕਲਮ ਦਾ ਨਾਂ ਸੀ ਅੰਮ੍ਰਿਤਾ ਪ੍ਰੀਤਮ ਅੰਮ੍ਰਿਤਾ ਪ੍ਰੀਤਮ ਇੱਕ ਨਾਮ ਨਹੀਂ ਸਗੋਂ ਪੰਜਾਬੀ ਸਾਹਿਤ ਦੀ ਪੌਣੀ ਸਦੀ ਦੇ ਸਫ਼ਰ ਦਾ ਚਿਹਰਾ ਹੈ ਇਸ ਤਰ੍ਹਾਂ ਮਨ ਦੇ ਦਰਦ ਨੂੰ ਜ਼ੁਬਾਨ ਦੇਣ ਵਾਲੀ ਕਲਮ ਦਾ ਨਾਮ ਹੈ 31 ਅਗਸਤ 1919 ਨੂੰ ਗੁਜਰਾਂਵਾਲਾ ਵਿਖੇ ਪੈਦਾ ਹੋਣ ਵਾਲੀ ਅੰਮ੍ਰਿਤਾ ਨੇ ਆਧੁਨਿਕ ਪੰਜਾਬੀ ਸਾਹਿਤ ਨੂੰ ਨਵੀਆਂ ਲੀਹਾਂ ਤੇ ਤੋਰਿਆ ਗੱਲ ਚਾਹੇ ਕਵਿਤਾ ਦੀ ਹੋਵੇ ਕਹਾਣੀ ਦੀ ਹੋਵੇ ਨਾਵਲ ਦੀ ਹੋਵੇ ਜਾਂ ਫਿਰ ਵਾਰਤਕ ਦੀ ਸਾਹਿਤ ਦੇ ਹਰ ਰੂਪ ਚ ਅੰਮ੍ਰਿਤਾ ਦੀ ਕਲਮ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਿਆ ਆਪਣੀ ਕਾਵਿ ਕਿਤਾਬ ਸੁਨੇਹੜੇ ਲਿਖ ਕੇ ਉਹ ਪਹਿਲੀ ਇਸਤਰੀ ਸਾਹਿਤਕਾਰ ਬਣੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ 10 ਨਾਵਲ 19 ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੀ ਅੰਮ੍ਰਿਤਾ ਦੇ ਨਾਵਲ ਪੰਜਾਬ ਪਰ ਫਿਲਮ ਵੀ ਬਣੀ ਅੱਧੀ ਸਦੀ ਤੋਂ ਵੀ ਜ਼ਿਆਦਾ ਅਰਸੇ ਤੱਕ ਉਨ੍ਹਾਂ ਦਾ ਸਾਹਿਤਕ ਪਰਚਾ ਨਾਗਮਣੀ ਕਈ ਨਵੀਆਂ ਕਲਮਾਂ ਦੇ ਪੋੜਨ ਲਈ ਜ਼ਮੀਨ ਬਣਿਆ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਇਹ ਸਿਲਾ ਸੀ ਕਿ ਪਦਮ ਸ਼੍ਰੀ ਭਾਰਤੀ ਗਿਆਨ ਪੀਠ ਤੇ ਪਦਮ ਵਿਭੂਸ਼ਣ ਵਰਗੇ ਪੁਰਸਕਾਰ ਉਨ੍ਹਾਂ ਦੀ ਝੋਲੀ ਪਏ ਜਦ ਤੱਕ ਪੰਜਾਬੀ ਜ਼ਬਾਨ ਜਿਉਂਦੀ ਰਹੇਗੀ ਅੰਮ੍ਰਿਤਾ ਪ੍ਰੀਤਮ ਦਾ ਨਾਮ ਸਾਹਿਤ ਜਗਤ ਚ ਅਮਰ ਰਹੇਗਾ।

ਤੈਨੂੰ ਬਿੱਲ ਦੱਸ ਕੌਣ ਸਮਝਾਏ ਹਾਏ ਨੀ ਤੇਰੇ ਓਏ ਹੋਏ ਨੀ ਤੇਰੇ ਹਾਏ ਹਾਏ ਨੀ ਤੇਰੇ ਗੋਰੇ ਰੰਗ ਨੇ ਸਾਰੇ ਪਿੰਡ ਚ ਪੂਆ।

ਔਰਤਾਂ ਦੇ ਪੈਰਾਂ ਵਿੱਚ ਨਾ ਜੇ ਪਾਜ਼ੇਬ ਪਾਉਂਦੀਆਂ ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾ ਉਠਾਉਂਦੀਆਂ। ਭਾਰਤੀ ਚਿੱਤਰਕਲਾ ਚ ਪੂਰੇ ਭਾਰਤ ਵਿਚ ਕਈ ਇਦਾਂ ਦੇ ਚਿੱਤਰਕਾਰ ਹੋਏ ਨੇ ਜਿਨ੍ਹਾਂ ਨੇ ਸਮਕਾਲੀ ਚਿੱਤਰਕਲਾ ਚ ਨਵੀਆਂ ਲੀਹਾਂ ਪਾਈਆਂ ਤੇ ਆਪਣੇ ਬਰੱਸ਼ ਰੰਗਾਂ ਕੈਨਵਸ ਤੇ ਪ੍ਰਤਿਭਾ ਦੇ ਸੁਮੇਲ ਨਾਲ ਰੰਗਾਂ ਦੀ ਇਕ ਅਜਿਹੀ ਦੁਨੀਆਂ ਸਿਰਜੀ ਜਿਸ ਦੀ ਵੱਖਰਤਾ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਮਕਾਲੀ ਚਿੱਤਰਕਾਰਾਂ ਵਿਚ ਇਕ ਇਦਾਂ ਦਾ ਹੀ ਨਾਮ ਹੈ ਡਾਕਟਰ ਬਲਦੇਵ ਗੰਭੀਰ। ਪੱਛਮੀ ਪੰਜਾਬੀਆਂ ਨੇ ਡੇਰਾ ਇਸਮਾਇਲ ਖਾਨ ਵਿਖੇ 1943 ਨੂੰ ਜਨਮੇ ਬਲਦੇਵ ਗੰਭੀਰ ਹੋਰਾਂ ਦੀ ਕਰਮ ਭੂਮੀ ਗੁਰੂ ਕੀ ਨਗਰੀ ਅੰਮ੍ਰਿਤਸਰ ਬਣੀ, ਜਿੱਥੇ ਪਿਛਲੇ ਕਈ ਦਹਾਕਿਆਂ ਤੱਕ ਉਨ੍ਹਾਂ ਇਕ ਕੁਸ਼ਲ ਅਧਿਆਪਕ ਦੇ ਰੂਪ ਵਿਚ ਕਈ ਉਭਰਦੇ ਕਲਾਕਾਰਾਂ ਦੇ ਹੁਨਰ ਨੂੰ ਤਰਾਸ਼ਿਆ ਤੇ ਆਪਣੀ ਚਿੱਤਰਕਲਾ ਰਾਹੀਂ ਕਈਆਂ ਲਈ ਪ੍ਰੇਰਣਾ ਦਾ ਸਰੋਤ ਬਣੇ। ਡਾਕਟਰ ਗੰਭੀਰ ਦੀ ਕਲਾ ਲੋਕ ਕਲਾ ਤੋਂ ਬਹੁਤ ਪ੍ਰਭਾਵਿਤ ਹੈ। ਲੋਕ ਕਲਾ ਦੇ ਕਈ ਰੂਪਾਂ ਨੂੰ ਉਨ੍ਹਾਂ ਬੜੇ ਹੁਨਰ ਨਾਲ ਆਪਣੀ ਕਲਾ ਦੀ ਕੁਠਾਲੀ ਚ ਢਾਲਿਆ। ਉਨ੍ਹਾਂ ਦਾ ਜ਼ਿਆਦਾ ਕੰਮ ਅਕਾਲਿਕ ਕਲਸ਼ ਯਾਨੀ ਤਿੰਨ ਰੰਗਾਂ ਵਿਚ ਕੀਤਾ ਮਿਲਦਾ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਰੂਪਾਂ ਨੂੰ ਉਨ੍ਹਾਂ ਕੈਨਵਸ ਉਪਰ ਇਕ ਵੱਖਰੇ ਪਰਿਪੇਖ ਰਾਹੀਂ ਸਾਕਾਰ ਕੀਤਾ। ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਡਾਕਟਰ ਗੰਭੀਰ ਹੋਰ ਕਈ ਥਾਵਾਂ ਸੰਸਥਾਵਾਂ ਵਿਚ ਸਨਮਾਨਿਤ ਹੋ ਚੁੱਕੇ ਨੇ। ਸਾਰੇ ਕਰੀਬ ਆਪਣੀ ਕਲਾ ਦੀਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਫਹਿਰਿਸਤ ਬਹੁਤ ਲੰਬੀ ਏ। ਉਮਰ ਦੇ 7 ਦਹਾਕੇ ਪਾਰ ਕਰ ਚੁੱਕੇ ਡਾਕਟਰ ਗੰਭੀਰ ਅਜੇ ਵੀ ਤਨਦੇਹੀ ਨਾਲ ਕਲਾ ਦੀ ਸੇਵਾ ਚ ਸਰਗਰਮ।

ਮਨਾਸ ਮਾਨ ਦੀ ਆਵਾਜ਼ ਚ ਤੁਸੀਂ ਛੱਲਾ ਸੁਣ ਰਹੇ ਸੀ। ਕੁਛ ਤਰਖ ਸੱਚਾਈਆਂ ਬਿਆਨ ਕਰਦਾ ਇਹ ਗੀਤ। ਸਿਰਫ ਇਹੀ ਗੀਤ ਨਹੀਂ, ਇਹਨਾਂ ਦੇ ਲਿਖੇ ਹੋਰ ਵੀ ਕਈ ਗੀਤ, ਯਾਨੀ ਸਾਰੇ ਹੀ ਗੀਤ ਸਮਾਜ ਦੀਆਂ ਸੱਚਾਈਆਂ ਬਿਆਨ ਕਰਦੇ ਨੇ। ਤੇ ਇਸ ਤੋਂ ਬਾਅਦ ਅਗਲਾ ਗੀਤ ਸੁਣਦੇ ਹਾਂ, ਹਰਭਜਨ ਮਾਨ ਦਾ ਗਾਇਆ ਹੋਇਆ।

ਹੁਣ ਕਾਗ ਬਨੇਰੇ ਉੱਤੇ ਨਹੀਂ ਬੋਲਦੇ। ਪਹਿਲੇ ਚਾਹ ਹੁੰਦਾ ਸੀ ਪ੍ਰਾਹੁਣਿਆਂ ਨੂੰ ਵੈਲਕਮ ਕਰਨ ਦਾ, ਤੇ ਹੁਣ ਨਾ ਉਹ ਪ੍ਰਾਹੁਣੇ ਉਦਾਂ ਦੇ ਰਹੇ ਤੇ ਨਾ ਉਹ ਮਹਿਮਾਨ ਨਵਾਜ਼ੀ ਉਦਾਂ ਦੀ ਰਹੀ। ਖੈਰ ਅੱਗੇ ਵਧਦੇ ਹਾਂ, ਹੰਸਰਾਜ ਹੰਸੀ ਆਵਾਜ਼ ਚ ਸੁਣਦੇ ਹਾਂ ਅਗਲਾ ਗੀਤ।

ਸੱਚ ਗੱਲ ਬਣੀ ਥੋੜੀ ਗੱਲ ਬਣ ਗਈ ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ ਥੋੜੀ ਸੱਚ ਗੱਲ ਬਣੀ ਥੋੜੀ ਗੱਲ ਬਣ ਗਈ ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ ਮੇਰਾ ਮਾਹੀ ਮੇਰਾ ਜਾਨੀ ਤੇ

ਮਾਸਟਰ ਸਲੀਮ ਤੇ ਗੁਰੇਸ ਅਖਤਰ ਦੇ ਗਾਏ ਇਸ ਪੰਜਾਬੀ ਗੀਤ ਨਾਲ ਹੀ ਅੱਜ ਦੀ ਦੇਸ਼ ਪੰਜਾਬ ਦੀ ਮਜਲਿਸ ਇੱਥੇ ਖਤਮ ਹੁੰਦੀ ਦੇ ਦਿਓ ਆਸ਼ਾ ਨੂੰ ਇਜਾਜ਼ਤ।

0: ਕੰਮ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਜੈਪਾਲ ਚੋਪੜਾ ਜੀ ਤੇ ਆਓ ਫਿਰ ਲੈਣੇ ਹਾਂ ਇਸ ਜਾਣਕਾਰੀ ਦਾ ਲਾਭ
1: ਕਿਸਾਨ ਦੋਸਤੋ ਹਾੜੀ ਮੌਸਮ ਦਾ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਅਤੇ ਇਸ ਮਹੀਨੇ ਦੌਰਾਨ ਜਿੱਥੇ ਅਸੀਂ ਆਪਣੇ ਝੋਨੇ ਦੀ ਫਸਲ ਦੀ ਕਟਾਈ ਸਾਂਭ ਸੰਭਾਲ ਅਤੇ ਮੰਡੀਕਰਨ ਕਰਨਾ ਹੈ ਉਥੇ ਨਾਲੋ ਨਾਲ ਸ਼ੁਰੂ ਹੋਏ ਮੌਸਮ ਚ ਬੀਜੀਆਂ ਜਾਣ ਵਾਲੀਆਂ ਫਸਲਾਂ ਖਾਸ ਤੌਰ ਤੇ ਸਾਡੀ ਮੁੱਖ ਫਸਲ ਕਣਕ ਆਦਿ ਦੀ ਬਿਜਾਈ ਲਈ ਸਭ ਤਿਆਰੀਆਂ ਮੁਕੰਮਲ ਕਰਨੀਆਂ ਨੇ ਸੋ ਇਹ ਮਹੀਨਾ ਸਾਡੇ ਕਿਸਾਨ ਵੀਰਾਂ ਲਈ ਬਹੁਤ ਹੀ ਮਹੱਤਵਪੂਰਨ ਹੈ ਖੇਤੀ ਯੂਨੀਵਰਸਿਟੀ ਲੁਧਿਆਣਾ ਦੀਆਂ ਇਸ ਨਵੇਂ ਮੌਸਮ ਦੀਆਂ ਫਸਲਾਂ ਤੇ ਕੀ ਸਿਫਾਰਿਸ਼ਾਂ ਨੇ ਅਤੇ ਅਕਤੂਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਚ ਸਾਡੇ ਕੀ ਰੁਝੇਵੇਂ ਨੇ ਉਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਡੀ ਮੁੱਖ ਫਸਲ ਕਣਕ ਦੀ ਸਿੰਜੂ ਹਾਲਤਾਂ ਲਈ ਕਣਕ ਦੀਆਂ PVW 826 PVW 824 PVW 766 DBW 187 HD 3226 PVW 725 PVW 677 HD 3086 WH 1105 PVW 1 ਜ਼ਿੰਕ ਅਤੇ ਵਡਾਨਿਕ ਕਣਕ ਦੀਆਂ WHD 943 ਅਤੇ PDW 291 ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਣਕ ਦੀਆਂ ਕਿਸਮਾਂ DBW 222 ਅਤੇ HD 2967 ਦੀ ਬਿਜਾਈ ਨੀਮ ਪਹਾੜੀ ਇਲਾਕਿਆਂ ਨੂੰ ਛੱਡ ਕੇ ਬਾਕੀ ਦੇ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ ਜਿਨ੍ਹਾਂ ਖੇਤਾਂ ਵਿਚ ਝੋਨੇ ਦੀ ਪਰਾਲੀ ਦੀ ਸੰਭਾਲ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਰਕੇ ਕਣਕ ਦੀ ਬਿਜਾਈ ਕਰਨੀ ਹੋਵੇ ਉਨ੍ਹਾਂ ਖੇਤਾਂ ਵਿਚ ਕਣਕ ਦੀ ਕਿਸਮ PVW 869 ਦੀ ਬਿਜਾਈ ਕਰਨੀ ਚਾਹੀਦੀ ਹੈ ਸਿੰਜੂ ਹਾਲਤਾਂ ਵਿਚ ਦਰਮਿਆਨੀ ਜ਼ਮੀਨਾਂ ਲਈ ਠੀਕ ਸਮੇਂ ਤੇ ਬੀਜੀ ਜਾਣ ਵਾਲੀ ਫਸਲ ਨੂੰ 55 ਕਿਲੋ DAP ਪ੍ਰਤੀ ਏਕੜ ਬਿਜਾਈ ਸਮੇਂ ਪਾਉਣਾ ਚਾਹੀਦਾ ਹੈ ਜੇਕਰ 155 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਫਾਸਫੋਰਸ ਦੀ ਪੂਰਤੀ ਲਈ ਕਰਨੀ ਹੈ ਤਾਂ 20 ਕਿਲੋ ਯੂਰੀਆ ਰੌਣੀ ਕਰਨ ਤੋਂ ਪਹਿਲਾਂ ਜਾਂ ਆਖਰੀ ਵਾਹੀ ਨਾਲ ਪਾਉਣਾ ਚਾਹੀਦਾ ਪੋਟਾਸ਼ ਵਿਚ ਘਾਟ ਵਾਲੀਆਂ ਜ਼ਮੀਨਾਂ ਵਿਚ ਕਣਕ ਨੂੰ ਬਿਜਾਈ ਵੇਲੇ 20 ਕਿਲੋ ਮਿਊਰਟ ਆਫ ਪੋਟਾਸ਼ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਪੋਟਾਸ਼ ਖਾਦ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ ਯੂਰੀਆ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ PAU ਪੱਤਾ ਰੰਗ ਚਾਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਜਾਈ ਸਮੇਂ ਯੂਰੀਆ ਪਾਉਣ ਦੀ ਲੋੜ ਨਹੀਂ ਪਹਿਲੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 40 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਕਣਕ ਦੀ ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਮਿੱਟੀਆਂ ਵਿਚ 55 ਕਿਲੋ DAP ਪ੍ਰਤੀ ਏਕੜ ਡਰਿੱਲ ਕਰਨੀ ਚਾਹੀਦੀ ਹੈ ਕਿਸਾਨ ਦੋਸਤੋ ਬਰਾਨੀ ਕਣਕ ਦੀ ਬਿਜਾਈ ਵੇਲੇ 35 ਕਿਲੋ ਯੂਰੀਆ 100 ਕਿਲੋ ਸਿੰਗਲ ਸੁਪਰ ਫਾਸਫੇਟ ਤੇ 20 ਕਿਲੋ ਮਿਊਰਟ ਆਫ ਪੋਟਾਸ਼ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿਚ ਪਾਉਣਾ ਚਾਹੀਦਾ ਬਾਕੀ ਰਹਿੰਦੀ 35 ਕਿਲੋ ਯੂਰੀਆ ਛੱਟੇ ਨਾਲ ਸਰਦੀ ਰੁੱਤ ਦੀ ਵਰਖਾ ਸਮੇਂ ਪਾਓ ਬਹੁਤੀਆਂ ਹਲਕੀਆਂ ਜ਼ਮੀਨਾਂ ਵਿਚ ਇਨ੍ਹਾਂ ਖਾਦਾਂ ਦੀ ਮਿਕਦਾਰ ਅੱਧੀ ਕਰਨੀ ਚਾਹੀਦੀ ਹੈ ਤੇ ਸਾਰੀਆਂ ਖਾਦਾਂ ਬਿਜਾਈ ਵੇਲੇ ਪਾਉਣੀਆਂ ਚਾਹੀਦੀਆਂ ਨੇ ਹਲਕੀਆਂ ਜ਼ਮੀਨਾਂ ਖਾਸ ਕਰਕੇ ਬਰਾਨੀ ਖੇਤੀ ਵਿਚ ਸਿਉਂਕ ਬਹੁਤ ਹੀ ਨੁਕਸਾਨ ਕਰਦੀ ਹੈ ਇਸ ਤੋਂ ਬਚਣ ਲਈ ਬੀਜਣ ਤੋਂ ਪਹਿਲਾਂ ਕਣਕ ਦੇ ਬੀਜ ਨੂੰ 4 ਮਿਲੀਲੀਟਰ ਡਰਸਵਾਨ ਜਾਂ ਰੁਵਾਨ ਜਾਂ ਡਰਮਟ BEC ਯਾਨੀ ਕਿ ਕਲੋਰੋਪਾਇਰੀਫੋਸ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੰਨੇ ਦੀ ਫਸਲ ਦੀ ਇਸ ਮਹੀਨੇ ਦੀ 20 ਤਰੀਕ ਤੱਕ ਗੰਨੇ ਦੀ ਬਿਜਾਈ ਖਤਮ ਕਰ ਲੈਣੀ ਚਾਹੀਦੀ ਹੈ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੀਆਂ ਨਵੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਉਨ੍ਹਾਂ ਚ ਅਗੇਤੀਆਂ ਕਿਸਮਾਂ COPV 95 COPV 96 ਅਤੇ COPV 92 ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਨਵੀਆਂ ਕਿਸਮਾਂ COPV 99 ਅਤੇ 100 ਦੀ ਸਿਫਾਰਿਸ਼ ਕੀਤੀ ਗਈ ਹੈ ਬੀਜ ਨੂੰ ਸਿਫਾਰਿਸ਼ ਅਨੁਸਾਰ ਸੋਧ ਲੈਣਾ ਚਾਹੀਦਾ ਕਤਾਰਾਂ ਦਾ ਫਾਸਲਾ 90 ਸੈਂਟੀਮੀਟਰ ਰੱਖੋ ਕਤਾਰਾਂ ਵਿਚਕਾਰ ਸਰੋਂ ਮਟਰ ਗੋਭੀ ਸਰੋਂ ਬੰਦ ਗੋਭੀ ਛੋਲੇ ਕਣਕ ਮੂਲੀ ਲਸਣ ਆਦਿ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਦਾਲਾਂ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ ਕਿਸਾਨ ਦੋਸਤੋ ਉਨ੍ਹਾਂ ਚ ਆਪਾਂ ਗੱਲ ਕਰਦੇ ਪਹਿਲਾਂ ਛੋਲਿਆਂ ਦੀ ਕਿਸਮ PDG 4 ਦੀ ਬਿਜਾਈ ਬਰਾਨੀ ਹਾਲਤਾਂ ਵਿਚ 10 ਤੋਂ 25 ਅਕਤੂਬਰ ਤੱਕ ਕਰਨੀ ਚਾਹੀਦੀ ਅਤੇ ਸਿੰਚਾਈ ਵਾਲੇ ਇਲਾਕਿਆਂ ਵਿਚ PBG 8 GPF 2 ਅਤੇ LLL 552 ਕਿਸਮਾਂ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ ਜਦੋਂ ਕਿ ਨੀਮ ਪਹਾੜੀ ਇਲਾਕਿਆਂ ਵਿਚ ਪੀਬੀਜੀ 5 ਕਿਸਮ ਬੀਜਣੀ ਚਾਹੀਦੀ ਹੈ ਜੋ ਝੁਲਸ ਰੋਗ ਆਦਿ ਬਿਮਾਰੀਆਂ ਸਹਾਰਨ ਦੀ ਸਮਰੱਥਾ ਰੱਖਦੀ ਹੈ। ਪੀਬੀਜੀ 7 ਕਿਸਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਸਿੰਜੂ ਹਾਲਤਾਂ ਵਿਚ ਸਿਫਾਰਸ਼ ਕੀਤੀ ਜਾਂਦੀ ਹੈ। ਝੁਲਸ ਰੋਗ ਦੀ ਬਿਮਾਰੀ ਤੋਂ ਬਚਾਉਣ ਲਈ ਬਿਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਪੀਬੀਜੀ 7 ਜਾਂ ਪੀਬੀਜੀ 5 ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਨੇ। ਦੇਸੀ ਛੋਲਿਆਂ ਦੀ ਬਿਜਾਈ ਸਮੇਂ 13 ਕਿਲੋ ਯੂਰੀਆ ਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਵਰਤਣਾ ਚਾਹੀਦਾ, ਜਦਕਿ ਕਾਬਲੀ ਛੋਲਿਆਂ ਨੂੰ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਬਿਜਾਈ ਸਮੇਂ ਜੀਵਾਣੂ ਖਾਦ ਦੇ ਮਿਸ਼ਰਣ ਦਾ ਟੀਕਾ ਵੀ ਜ਼ਰੂਰ ਲਾਉਣਾ ਚਾਹੀਦਾ ਹੈ। ਤੇਲ ਬੀਜ ਰਾਇਆ ਦੀਆਂ ਗਿਰੀਰਾਜ RLC 3 PBR 357 ਕਿਸਮਾਂ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਸਿੰਜੂ ਹਾਲਤਾਂ ਲਈ ਢੁਕਵੀਆਂ ਹਨ ਅਤੇ ਵਰਾਨੀ ਹਾਲਤਾਂ ਲਈ PBR 97 ਕਿਸਮ ਬੀਜੋ। RCH 1, PHR 126 ਅਤੇ PBR 91 ਕੇਵਲ ਦੱਖਣ ਪੱਛਮੀ ਇਲਾਕਿਆਂ ਲਈ ਸਿਫਾਰਸ਼ ਕੀਤੀਆਂ ਗਈਆਂ ਨੇ, ਪਰੰਤੂ ਰਾਇਆ ਦੀ ਕਿਸਮ RLM 619 ਪੰਜਾਬ ਦੇ ਸਿੰਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਗੋਭੀ ਸਰੋਂ PGSH 1707, GSC 7, GSC 6, GSL 1, GSL 2 ਅਤੇ PSC 401 ਕਿਸਮਾਂ ਦੀ ਬਿਜਾਈ 10 ਅਕਤੂਬਰ ਤੋਂ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਫਰੀਕਨ ਸਰੋਂ PC 5 ਦੀ ਬਿਜਾਈ ਵੀ ਇਸ ਸਾਰੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ। ਚਾਰਾ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਰਸੀਮ, ਰਾਈ, ਘਾਹ ਅਤੇ ਸਫਤਲ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਪਹਿਲੇ ਲੋ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਰਸੀਮ ਅਤੇ ਸਫਤਲ ਵਿਚ ਸਰੋਂ ਅਤੇ ਜਵੀ ਨੂੰ ਰਲਾ ਕੇ ਬੀਜਣਾ ਚਾਹੀਦਾ।
0: ਸੋ ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਲਾਹੇਵੰਦ ਲੱਗੀ ਹੋਏਗੀ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਗੀਤ ਦਾ।

0: ਉਮੀਦ ਹੈ ਕਿ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਵੇਗਾ। ਕਿਸਾਨ ਵੀਰੋ ਅਤੇ ਭੈਣੋ, ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਕਿ ਪਰਾਲੀ ਨੂੰ ਸਾਂਭਣਾ ਸਾਡੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਕਈ ਵਾਰ ਜਦੋਂ ਤੂੜੀ ਵਗੈਰਾ ਬਣਾਉਣ ਤੋਂ ਬਾਅਦ ਵੀ ਜਾਂ ਫਿਰ ਕਹਿ ਲਓ ਕਿ ਕੁੱਪ ਬਣਾਉਣ ਤੋਂ ਬਾਅਦ ਵੀ ਪਰਾਲੀ ਬਚ ਜਾਂਦੀ ਹੈ ਤੇ ਉਸ ਨੂੰ ਸਾਂਭਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਬਹੁਤ ਵਾਰ ਕੁਝ ਲੋਕ ਇਸ ਪਰਾਲੀ ਨੂੰ ਅੱਗ ਲਾ ਦਿੰਦੇ ਹਨ ਜਿਸ ਕਰਕੇ ਵਾਤਾਵਰਣ ਦਾ ਬਹੁਤ ਨੁਕਸਾਨ ਹੁੰਦਾ ਹੈ ਤੇ ਅੱਜ ਸੰਯੁਕਤ ਖੇਤੀ ਪ੍ਰਣਾਲੀ ਵਿੱਚ ਪਰਾਲੀ ਦੀ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਸੋਹਣ ਸਿੰਘ ਵਾਲੀਆ ਹੋਣੀ।
1: ਅੱਜ ਦਾ ਜੋ ਗੱਲਬਾਤ ਦਾ ਵਿਸ਼ਾ ਉਹ ਹੈ ਝੋਨੇ ਦੀ ਪਰਾਲੀ ਦੀ ਸੰਯੁਕਤ ਖੇਤੀ ਪ੍ਰਣਾਲੀ ਦੇ ਵਿੱਚ ਸੰਯੋਗ ਵਰਤੋਂ ਤੇ ਜੇਕਰ ਆਪਾਂ ਦੇਖੀਏ ਵੀ ਸਭ ਤੋਂ ਪਹਿਲਾਂ ਇਹ ਦੇਖੀਏ ਵੀ ਸੰਯੁਕਤ ਖੇਤੀ ਪ੍ਰਣਾਲੀ ਕੀ ਹੈ। ਜੋ ਸੰਯੁਕਤ ਖੇਤੀ ਪ੍ਰਣਾਲੀ ਹੈ ਇਹਦਾ ਭਾਵ ਆ ਜਦੋਂ ਅਸੀਂ ਖੇਤੀਬਾੜੀ ਦੇ ਨਾਲ ਨਾਲ ਕੁਝ ਖੇਤੀ ਆਧਾਰ ਸਹਾਇਕ ਧੰਦੇ ਅਪਣਾਉਂਦੇ ਹਾਂ ਤੇ ਨਾਲ ਦੀ ਨਾਲ ਹੀ ਕਿਸੇ ਇੱਕ ਜਿਹੜਾ ਸਾਡਾ ਧੰਦਾ ਉਹਦੀ ਆਊਟਪੁੱਟ ਆ ਜਿਹਨੂੰ ਅਸੀਂ ਵੇਸਟ ਕਹਿੰਦੇ ਹਾਂ ਉਹਨੂੰ ਐਸ ਇਨਪੁੱਟ ਯੂਜ਼ ਕਰਦੇ ਹਾਂ ਅਸੀਂ ਦੂਸਰੇ ਧੰਦੇ ਦੇ ਵਿੱਚ ਤਾਂ ਕਿ ਸਾਡੀ ਜਿਹੜੀ ਲਾਗਤ ਮੁੱਲ ਆ ਉਹ ਘੱਟ ਜਾਵੇ ਤੇ ਸਾਡੀ ਜਿਹੜੀ ਸ਼ੁੱਧ ਆਮਦਨ ਆ ਉਹ ਵੱਧ ਜਾਵੇ ਤੇ ਇਹਦੇ ਨਾਲ ਦੀ ਨਾਲ ਹੀ ਜੋ ਵੀ ਕਿਸਾਨ ਵੀਰ ਦੀਆਂ ਘਰੇਲੂ ਲੋੜਾਂ ਨੇ ਉਹ ਸਾਰੀਆਂ ਸਾਰੀਆਂ ਅਸੀਂ ਘਰੋਂ ਹੀ ਪੂਰੀਆਂ ਕਰਨ ਦੀ ਕੋਸ਼ਿਸ਼

ਕਰਦੇ ਹਾਂ, ਰੀਸਾਈਕਲਿੰਗ ਕਰਦੇ ਹਾਂ, ਵੇਸਟ ਰੀਸਾਈਕਲਿੰਗ ਕਰਦੇ ਹਾਂ। ਅਤੇ ਇਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਜਿਸ ਤਰ੍ਹਾਂ ਝੋਨੇ ਦੀ ਪਰਾਲੀ ਆ, ਇਹ ਇੱਕ ਵੇਸਟ ਦੇ ਤੌਰ ਦੇ ਉੱਪਰ ਆਪਾਂ ਇਹਨੂੰ ਲੈਂਦੇ ਹਾਂ, ਲੇਕਿਨ ਇਹਦੇ ਬਹੁਤ ਹੀ ਤਰੀਕਿਆਂ ਦੇ ਨਾਲ ਅਸੀਂ ਇਹਨੂੰ ਆਪਣੇ ਖੇਤੀ ਪ੍ਰਣਾਲੀ ਦੇ ਵਿੱਚ ਇਹਨੂੰ ਅਸੀਂ ਇਹਦੀ ਵਰਤੋਂ ਕਰਦੇ ਹਾਂ। ਤੇ ਪੀਏਯੂ ਵੱਲੋਂ ਇੱਕ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਵਿਕਸਿਤ ਕੀਤਾ ਗਿਆ, ਜਿਸ ਦੇ ਉੱਤੇ 2011 ਦੇ ਵਿੱਚ ਕੰਮ ਆਰੰਭਿਆ ਸੀਗਾ। ਤੇ ਇਹਦੇ ਵਿੱਚ ਸਾਡੇ ਕੋਲੇ 2.5 ਕਿੱਲਿਆਂ ਦਾ ਮਾਡਲ ਆ ਇਹ। 2.5 ਕਿੱਲਿਆਂ ਦੇ ਵਿੱਚੋਂ 1.5 ਕਿੱਲਾ ਫਸਲਾਂ ਥੱਲੇ ਆ, ਤੇ ਫਸਲਾਂ ਵੀ ਉਹੀ ਲਈਆਂ ਨੇ ਜਿਹੜੀਆਂ ਕਿਸਾਨ ਨੂੰ ਦੀਆਂ ਪਹਿਲਾਂ ਤਾਂ ਘਰੇਲੂ ਲੋੜਾਂ ਪੂਰੀਆਂ ਕਰਦੀਆਂ ਨੇ, ਤੇ ਉਸ ਤੋਂ ਬਾਅਦ ਜਿਹੜੀਆਂ ਸਰਪਲਸ ਆ ਉਹ ਅਸੀਂ ਵੇਚ ਸਕਦੇ ਹਾਂ। ਇਹਦੇ ਵਿੱਚ 1.5 ਕਿੱਲੇ ਦੇ ਵਿੱਚ ਬਾਗ ਲਾਇਆ ਹੋਇਆ, ਤੇ ਬਾਗ ਦੇ ਵਿੱਚ ਵੀ ਅਸੀਂ ਜਿਹੜੀ ਵਿਚਾਲੇ ਜਗ੍ਹਾ ਬਚਦੀ ਆ ਉਹਦੇ ਚ ਅਸੀਂ ਸਬਜ਼ੀਆਂ ਲਾਈਆਂ ਹੋਈਆਂ ਨੇ। 2 ਕਨਾਲ ਜਗ੍ਹਾ ਦਾ ਸਾਡਾ ਮੱਛੀ ਦਾ ਤਲਾਬ ਬਣਿਆ ਹੋਇਆ, ਤੇ ਉਹਦੇ ਆਲੇ ਦੁਆਲੇ ਜਿਹੜੇ ਕਿਨਾਰੇ ਆ ਉਹਨਾਂ ਦੇ ਉੱਪਰ ਵੀ ਅਸੀਂ ਅਮਰੂਦ ਦੇ ਬੂਟੇ ਲਾਏ ਹੋਏ ਆ, ਹਾਈ ਡੈਂਸਿਟੀ ਪਲਾਂਟਿੰਗ ਕੀਤੀ ਹੋਈ ਆ। 1.5 ਕਨਾਲ ਦਾ ਅਸੀਂ ਵਣ ਖੇਤੀ ਦਾ ਖੇਤਰ ਰੱਖਿਆ ਹੋਇਆ, ਵਣ ਖੇਤੀ ਦੇ ਵਿੱਚ ਪੋਪਲਰ ਲਾਏ ਹੋਏ ਆ। ਪੋਪਲਰ ਜਿਹੜੇ ਆ ਉਹ ਇੱਕ ਕਤਾਰ ਤੋਂ ਦੂਸਰੀ ਕਤਾਰ ਦਾ ਫਾਸਲਾ ਉਹ 8 ਮੀਟਰ ਰੱਖਿਆ ਹੋਇਆ। ਇਹ ਕਤਾਰ ਤੋਂ ਕਤਾਰ ਦਾ ਫਾਸਲਾ 8 ਮੀਟਰ ਰੱਖਣ ਦਾ ਮਕਸਦ ਇਹੀ ਆ ਵੀ ਸਾਡਾ ਜਿਹੜੇ ਟਰੈਕਟਰ ਚੰਗੀ ਤਰ੍ਹਾਂ ਸਾਡੇ ਖੇਤ ਦੀ ਤਿਆਰੀ ਕਰ ਦੇਵੇ। ਸਾਉਣੀ ਦੇ ਵਿੱਚ ਅਸੀਂ ਇਹਦੇ ਚ ਹਲਦੀ ਲਾ ਦਿੰਦੇ ਹਾਂ। ਪਹਿਲੇ 3 ਕੁ ਸਾਲ ਚੰਗੀ ਹਲਦੀ ਦੀ ਚੰਗੀ ਸਾਨੂੰ ਝਾੜ ਸਾਨੂੰ ਮਿਲਦਾ, ਤੇ 4ਵੇਂ 5ਵੇਂ ਸਾਲ ਸਾਨੂੰ ਥੋੜਾ ਜਿਹਾ ਝਾੜ ਸਾਨੂੰ ਘਟਦਾ ਵਾ। ਤੇ ਇਸ ਤੋਂ ਹਲਦੀ ਪੱਟਣ ਤੋਂ ਬਾਅਦ ਅਸੀਂ ਪਛੇਤੀ ਕਣਕ ਦੀ ਬਿਜਾਈ ਕਰ ਲੈਂਦੇ ਹਾਂ। ਸੋ ਏਰੀਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹਦਾ ਕੋਈ ਵੀ ਨਾ ਛੱਡੀਏ, ਖਾਲੀ ਨਾ ਛੱਡੀਏ। ਤੇ ਆਲੇ ਦੁਆਲੇ ਅਸੀਂ ਕਰਾਉਂਦੇ ਦੀ ਵਾੜ ਲਾਈ ਹੋਈ ਆ। ਤੋ ਇਸ ਤੋਂ ਇਲਾਵਾ ਅਸੀਂ ਇਸ ਮਾਡਲ ਦੇ ਵਿੱਚ ਜਿਸ ਤਰ੍ਹਾਂ ਡੇਅਰੀ ਦਾ ਯੂਨਿਟ ਤਾਂ ਸਾਡਾ ਹੈ ਹੀ ਆ, 2 ਗਾਈਆਂ 1 ਮੱਝ, ਤੇ ਬੱਕਰੀ ਪਾਲਣ ਦਾ ਵੀ ਅਸੀਂ ਕੰਮ ਸ਼ੁਰੂ ਕੀਤਾ ਹੋਇਆ। 9 ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ, ਤੇ ਹੁਣ ਕਾਫੀ ਸਾਨੂੰ ਅੱਛੀ ਆਮਦਨ ਆਉਂਦੀ ਆ ਉਹਦੇ ਵਿੱਚੋਂ ਵੀ। ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ, ਸਬਜ਼ੀਆਂ ਵੀ ਨੇ, ਤੇ ਹਰ ਚੀਜ਼ ਸਾਡੇ ਕੋਲ ਉਪਲਬਧ ਆ ਜਿਹੜੀ ਸਾਨੂੰ ਘਰੇ ਜਿਸ ਦੀ ਸਾਨੂੰ ਲੋੜ ਆ। ਤੇ ਹੁਣ ਅਸੀਂ ਇਹ ਗੱਲ ਕਰਦੇ ਹਾਂ ਵੀ ਇਹਦੇ ਚ ਆਮਦਨ ਕਿੰਨੀ ਕੁ ਆ ਤੇ ਇਹਦੇ ਚ ਪਾਣੀ ਕਿੰਨਾ ਕੁ ਲੱਗਦਾ। ਜੇ ਅਸੀਂ ਝੋਨੇ ਕਣਕ ਦਾ ਜੋ ਸਾਡਾ ਪ੍ਰਚਲਿਤ ਫਸਲੀ ਚੱਕਰ ਆ ਪੰਜਾਬ ਦਾ ਉਹਦੇ ਚ ਅਸੀਂ ਗੱਲ ਕਰੀਏ, ਤੇ ਜਿੰਨੀ ਕੁ ਸਾਨੂੰ ਝੋਨੇ ਕਣਕ ਤੋਂ ਸਾਨੂੰ ਆਮਦਨ ਆਉਂਦੀ ਆ ਉਹਦਾ ਅਸੀਂ ਜੇ ਮੁਕਾਬਲਾ ਕਰੀਏ ਸੰਯੁਕਤ ਖੇਤੀ ਪ੍ਰਣਾਲੀ ਦੇ ਨਾਲ, ਸਾਨੂੰ ਤਕਰੀਬਨ 3 ਤੋਂ 4 ਗੁਣਾ ਸਾਨੂੰ ਜ਼ਿਆਦਾ ਆਮਦਨ ਇਸ ਤੋਂ ਆਉਂਦੀ ਆ। ਤੇ ਜੇ ਪਾਣੀ ਦੀ ਗੱਲ ਕਰੀਏ, ਪਾਣੀ ਦੀ ਵੀ ਸਾਡੀ ਬਚਤ ਹੁੰਦੀ ਆ ਜਦੋਂ ਅਸੀਂ ਸੰਯੁਕਤ ਖੇਤੀ ਪ੍ਰਣਾਲੀ ਵੱਲ ਆਉਂਦੇ ਹਾਂ, ਕਿਉਂਕਿ ਅਸੀਂ ਕਾਫੀ ਸਾਰੀਆਂ ਬਦਲਵੀਆਂ ਫਸਲਾਂ ਬੀਜਦੇ ਹਾਂ ਇਹਦੇ ਵਿੱਚ, ਤੇ ਝੋਨੇ ਕਣਕ ਨਾਲ ਸਾਨੂੰ ਅਸੀਂ ਪਾਣੀ ਦੀ ਵੀ ਕਾਫੀ ਬਚਤ ਇਹਦੇ ਚ ਕਰਦੇ ਹਾਂ। ਤੇ ਹੁਣ ਗੱਲ ਆ ਜਾਂਦੀ ਆ ਵੀ ਅਸੀਂ ਇਕੱਲੇ ਇਕੱਲੇ ਜਿਹੜਾ ਸਾਡਾ ਅੰਗ ਆ ਸੰਯੁਕਤ ਖੇਤੀ ਪ੍ਰਣਾਲੀ ਦਾ, ਤੇ ਇਹਦੇ ਵਿੱਚ ਅਸੀਂ ਝੋਨੇ ਦੀ ਪਰਾਲੀ ਦੀ ਕਿਸ ਤਰ੍ਹਾਂ ਅਸੀਂ ਵਰਤੋਂ ਕਰ ਸਕਦੇ ਹਾਂ। ਤੋ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੇਅਰੀ ਫਾਰਮਿੰਗ ਦੀ। ਜਿਸ ਤਰ੍ਹਾਂ ਡੇਅਰੀ ਫਾਰਮਿੰਗ ਦੇ ਵਿੱਚ ਅਸੀਂ ਗਾਈਆਂ ਤੇ ਮੱਝਾਂ ਰੱਖੀਆਂ ਹੋਈਆਂ ਨੇ, ਤੇ ਆਮ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਵੀਰ ਆ ਉਹ ਵੀ ਆਪਣੇ ਘਰਾਂ ਦੇ ਵਿੱਚ ਦੁਧਾਰੂ ਪਸ਼ੂ ਰੱਖਦੇ ਆ। ਝੋਨੇ ਦੀ ਪਰਾਲੀ ਆ ਜਿਹੜੀ ਉਹ ਅਸੀਂ ਹੁਣ ਝੋਨੇ ਦੀ ਵਾਢੀ ਤੋਂ ਬਾਅਦ ਅਸੀਂ ਇਹਨੂੰ ਸਟਾਕ ਕਰਕੇ ਰੱਖ ਲੈਂਦੇ ਹਾਂ, ਅਸੀਂ ਉਹਨੂੰ ਸਟੋਰ ਕਰ ਲੈਂਦੇ ਹਾਂ। ਜਦੋਂ ਇਹ ਟੈਂਪਰੇਚਰ ਜ਼ਿਆਦਾ ਡਿੱਗਦਾ, ਠੰਡ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਆਪ ਦਸੰਬਰ ਜਨਵਰੀ ਦੇ ਵਿੱਚ, ਤੇ ਅਸੀਂ ਝੋਨੇ ਜਿਹੜੀ ਪਰਾਲੀ ਆ ਪਰਾਲੀ ਦੀ ਅਸੀਂ ਮੋਟੀ ਤੈਅ ਤਕਰੀਬਨ 2 ਕਿੱਲੋ ਪਰਾਲੀ ਇੱਕ ਪਸ਼ੂ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਵਾੜੇ ਦੇ ਵਿੱਚ ਅਸੀਂ ਇਹਨੂੰ ਵਿਛਾ ਦਿੰਦੇ ਹਾਂ, ਤੇ ਸਾਰੀ ਰਾਤ ਜਿਹੜੀਆਂ ਗਾਈਆਂ ਨੇ ਜਾਂ ਮੱਝਾਂ ਨੇ ਉਹ ਚੰਗਾ ਇਹਦੇ ਚ ਨਿੱਘ ਲੈਂਦੀਆਂ ਨੇ। ਤੇ ਅਸੀਂ ਇਹਦੇ ਚ ਇੱਕ ਇਨਫਰਾਰੈਡ ਥਰਮਾਮੀਟਰ ਦੇ ਨਾਲ ਵੀ ਅਸੀਂ ਇਹਦੀ ਜੋ ਟੈਂਪਰੇਚਰ ਵੀ ਮੇਜ਼ਰ ਕੀਤਾ ਸੀ, ਜਿੱਥੇ ਅਸੀਂ ਪਰਾਲੀ ਪਾਉਂਦੇ ਹਾਂ ਉੱਥੇ ਤਕਰੀਬਨ 3 ਡਿਗਰੀ ਟੈਂਪਰੇਚਰ ਸਾਡਾ ਵੱਧ ਹੋ ਜਾਂਦਾ, ਜਿਹਦੇ ਨਾਲ ਜਿਹੜੀ ਸਾਡੇ ਦੁਧਾਰੂ ਪਸ਼ੂ ਨੇ ਉਹ ਨਿੱਘ ਮਾਣਦੇ ਆ, ਦੁੱਧ ਵੀ ਦੇ ਵਿੱਚ ਵੀ ਵਾਧਾ ਕਰਦੇ ਆ। ਤੇ ਨਾਲ ਦੀ ਨਾਲ ਅਸੀਂ ਇਹ ਵੀ ਦੇਖਿਆ ਵੀ ਜਿਹੜੀ 1 ਕਿੱਲੋ ਪਰਾਲੀ ਆ ਉਹ ਤਕਰੀਬਨ 2 ਤੋਂ 2.5 ਲੀਟਰ ਪਿਸ਼ਾਬ ਆਪਣੇ ਵਿੱਚ ਸੋਖ ਲੈਂਦੀ ਆ। ਤੋ ਸਵੇਰੇ ਉੱਠ ਕੇ ਜਿਸ ਤਰ੍ਹਾਂ ਆਪਾਂ ਵਾੜੇ ਆਪਣੇ ਸਾਫ਼ ਕਰਦੇ ਹਾਂ, ਗੋਹਾ ਚੱਕਣਾ ਹੁੰਦਾ, ਤੇ ਨਾਲ ਨਾਲ ਅਸੀਂ ਉਹ ਪਰਾਲੀ ਵੀ ਚੱਕ ਕੇ ਅਸੀਂ ਆਪਣੇ ਰੂੜੀ ਵਾਲੇ ਜਿਹੜੇ ਅਸੀਂ ਟੋਏ ਪੱਟੇ ਹੋਏ ਆ ਅਸੀਂ ਉਹਨਾਂ ਦੇ ਵਿੱਚ ਪਾ ਦਿੰਦੇ ਹਾਂ। ਤੇ ਇਹਦੇ ਚ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਇਕੱਲੀ ਰੂੜੀ ਜਿਹੜੀ ਇਕੱਲੀ ਅਸੀਂ ਗੋਹੇ ਤੋਂ ਬਣਾਈ ਹੋਈ ਆ, ਜਦੋਂ ਅਸੀਂ ਉਹਦਾ ਮੁਕਾਬਲਾ ਕਰਦੇ ਹਾਂ ਝੋਨੇ ਦੀ ਪਰਾਲੀ ਜਮਾਂ ਗਾਈਆਂ ਦਾ ਪਿਸ਼ਾਬ ਜਮਾਂ ਜਿਹੜਾ ਸਾਡਾ ਗੋਹਾ, ਤੇ ਇਹਦੇ ਚ ਇਸ ਦੇ ਵਿੱਚ ਸਾਡੇ ਜਿਹੜੇ ਤੱਤ ਨੇ ਉਹ ਇਕੱਲੀ ਰੂੜੀ ਜਿਹੜੀ ਇਕੱਲੀ ਗੋਹੇ ਵਾਲੀ ਰੂੜੀ ਤੋਂ ਜ਼ਿਆਦਾ ਪਾਏ ਜਾਂਦੇ ਆ, ਭਾਵੇਂ ਇੰਜ਼ਾਈਮ ਹੋਣ, ਮਾਈਕਰੋਨਿਊਟ੍ਰੀਐਂਟ ਹੋਣ, ਮਤਲਬ ਛੋਟੇ ਤੱਤ ਹੋਣ, ਲਘੂ ਤੱਤ ਹੋਣ, ਹਰੇਕ ਤੱਤ ਅਸੀਂ ਇਹਦੇ ਵਿੱਚ ਜ਼ਿਆਦਾ ਇਹਦੇ ਚ ਆਉਂਦਾ।
ਤੋ ਇਹਦੇ ਚ ਫਿਰ ਦੇਖੋ ਸਾਡੇ ਦੋ ਫਾਇਦੇ ਹੋ ਜਾਂਦੇ ਆ, ਇੱਕ ਤਾਂ ਅਸੀਂ ਜਿਹੜੀ ਝੋਨੇ ਦੀ ਪਰਾਲੀ ਆ

ਉਹਨੂੰ ਅਸੀਂ ਪਸ਼ੂਆਂ ਦੇ ਥੱਲੇ ਨਿੱਘ ਦੇ ਤੌਰ ਦੇ ਉੱਪਰ ਅਸੀਂ ਵਰਤ ਲਿਆ, ਨਾਲ ਦੀ ਨਾਲ ਹੀ ਅਸੀਂ ਉਹਦੀ ਜਿਹੜੀ ਰੂੜੀ ਦੀ ਖਾਦ ਬਣਾ ਲਈ ਜਿਹੜੀ ਫੇਰ ਸਾਡੇ ਖੇਤਾਂ ਦੇ ਵਿੱਚ ਪਊਗੀ, ਉਹਦੇ ਨਾਲ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਸਾਡੀ ਵਧੂਗੀ। ਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਇਹ ਝੋਨੇ ਦੀ ਪਰਾਲੀ ਆ ਇਹਨੂੰ ਅਸੀਂ ਗੰਡੋਆ ਖਾਦ ਬਣਾਉਣ ਦੇ ਵਿੱਚ ਵੀ ਅਸੀਂ ਵਰਤ ਸਕਦੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦੀ ਸਿਫਾਰਿਸ਼ ਵੀ ਕੀਤੀ ਹੋਈ ਹੈ ਕਿ ਜਿਸ ਤਰ੍ਹਾਂ ਅਸੀਂ ਜਿਹੜਾ ਗੰਡੋਆ ਖਾਦ ਆ ਉਹ ਅਸੀਂ ਆਮ ਤੌਰ ਦੇ ਉੱਪਰ ਅਸੀਂ ਗੋਹੇ ਤੋਂ ਬਣਾਉਂਦੇ ਹਾਂ, ਮਤਲਬ ਗੋਹਾ ਜਿਹੜਾ 2-3 ਹਫ਼ਤੇ ਪੁਰਾਣਾ ਹੋਵੇ, ਠੰਡਾ ਕੀਤਾ ਹੋਵੇ, ਉਹਨੂੰ ਅਸੀਂ ਵਰਤਦੇ ਹਾਂ ਗੰਡੋਆ ਖਾਦ ਬਣਾਉਣ ਦੇ ਲਈ। ਲੇਕਿਨ ਇਹਦੇ ਚ ਅਸੀਂ ਇਹ ਦੇਖਿਆ ਕਿ ਅਸੀਂ ਜਦੋਂ ਅੱਧੀ ਝੋਨੇ ਦੀ ਪਰਾਲੀ ਤੇ ਅੱਧਾ ਗੋਹਾ ਇਹਨੂੰ ਅਸੀਂ ਮਿਲਾ ਕੇ ਅਸੀਂ ਇਹਨੂੰ ਗੰਡੋਆ ਖਾਦ ਬਣਾਉਣ ਦੇ ਲਈ ਵਰਤ ਸਕਦੇ ਹਾਂ। ਤੇ ਇਹਦੇ ਚ ਵੀ ਇਹੀ ਆ ਕਿ ਜਿਸ ਤਰ੍ਹਾਂ ਅਸੀਂ ਇਕੱਲੇ ਗੋਹੇ ਦੀ ਗੰਡੋਆ ਖਾਦ ਬਣਾਉਣੀ ਹੁੰਦੀ ਹੈ, ਉਸੇ ਤਰ੍ਹਾਂ ਹੀ ਅਸੀਂ ਇਹ ਝੋਨੇ ਦੀ ਪਰਾਲੀ ਤੇ ਨਾਲ ਨਾਲ ਅੱਧਾ ਜਿਹੜਾ ਗੋਹਾ ਉਹਦੀ ਅਸੀਂ ਗੰਡੋਆ ਖਾਦ ਬਣਾ ਸਕਦੇ ਹਾਂ। ਟਾਈਮ ਵੀ ਤਕਰੀਬਨ ਬਰਾਬਰ ਲੱਗਦਾ ਤੇ ਨਾਲ ਦੀ ਨਾਲ ਹੀ ਇਹ ਵੀ ਦੇਖਿਆ ਵੀ ਸਾਡੀ ਜਿਹੜੀ ਗੰਡੋਆ ਖਾਦ ਦੀ ਜਿਹੜੀ ਕੁਆਲਿਟੀ ਆ ਉਹ ਵੀ ਤਕਰੀਬਨ ਬਰਾਬਰ ਹੀ ਆਉਂਦੀ ਆ ਤੇ ਇਹਦੇ ਚ ਕੋਈ ਫਰਕ ਨਹੀਂ ਹੈਗਾ। ਲੇਕਿਨ ਗੰਡੋਆ ਖਾਦ ਸਾਡੀ ਜ਼ਿਆਦਾ ਬਣ ਜਾਂਦੀ ਹੈ ਜਦੋਂ ਅਸੀਂ ਝੋਨੇ ਦੀ ਪਰਾਲੀ ਨਾਲ ਉਹਦੇ ਚ ਮਿਲਾਉਂਦੇ ਹਾਂ। ਤੇ ਮੈਂ ਛੋਟਾ ਜਿਹਾ ਦੱਸਣਾ ਚਾਹੁੰਦਾ ਵੀ ਜਿਵੇਂ ਕੋਈ ਕਿਸਾਨ ਵੀਰ ਨੇ ਜਿਵੇਂ ਇਹਦਾ ਗੰਡੋਆ ਖਾਦ ਦਾ ਆਪਣਾ ਯੂਨਿਟ ਸਥਾਪਿਤ ਕਰਨਾ ਹੋਵੇ ਤੇ ਉਹਦੇ ਚ ਇਹੀ ਹੈ ਵੀ ਜਦੋਂ ਤੁਸੀਂ ਘਰੇ ਕੰਮ ਸ਼ੁਰੂ ਕਰਨਾ ਤੇ ਥੱਲੇ ਇੱਕ ਪਲਾਸਟਿਕ ਦੀ ਸ਼ੀਟ ਵਿਛਾ ਲੈਣੀ ਆ, ਕੋਈ ਅਸੀਂ ਜ਼ਿਆਦਾ ਪੈਸੇ ਨਹੀਂ ਲਾਉਣੇ ਹੈਗੇ। ਪਲਾਸਟਿਕ ਦੀ ਸ਼ੀਟ ਵਿਛਾਉਣ ਦਾ ਮਕਸਦ ਇਹ ਹੈ ਵੀ ਜਿਹੜੇ ਅਸੀਂ ਗੰਡੋਏ ਨੇ ਸਾਡੇ ਉਹ ਧਰਤੀ ਦੇ ਵਿੱਚ ਨਾ ਵੜ ਜਾਣ ਤੇ ਇਹਦੇ ਉੱਪਰ ਅਸੀਂ ਝੋਨੇ ਦੀ ਪਰਾਲੀ ਤੇ ਨਾਲ ਗੋਹੇ ਨੂੰ ਰਲਾ ਕੇ ਅਸੀਂ ਇਸ ਸ਼ੀਟ ਦੇ ਉੱਪਰ ਅਸੀਂ ਪਾ ਲੈਣਾ। ਤਕਰੀਬਨ 2.5 ਫੁੱਟ ਉੱਚਾ ਅਸੀਂ ਕਰ ਲੈਣਾ। ਜਿਹੜੀ ਸ਼ੀਟ ਆ ਉਹ 6 ਫੁੱਟ ਚੌੜੀ ਲਿਓ ਤੇ ਉਹਦੇ ਚ ਤਕਰੀਬਨ 3.5 ਫੁੱਟ ਜਿਹੜਾ ਉਹਦਾ ਵਿਚਾਲੇ ਤੁਸੀਂ ਇਹਦੇ ਚ ਮਟੀਰੀਅਲ ਇਹ ਪਾ ਸਕਦੇ ਹੋ। ਲੰਬਾਈ ਤੁਹਾਡੇ ਕੋਲ ਜਿੰਨਾ ਵੀ ਏਰੀਆ ਅਵੇਲੇਬਲ ਆ ਉਸ ਹਿਸਾਬ ਨਾਲ ਤੁਸੀਂ ਲੰਬਾਈ ਰੱਖ ਸਕਦੇ ਹੋ। ਤੇ ਜੇਕਰ ਸਾਡੇ ਕੋਲ 3 ਫੁੱਟ ਚੌੜਾ 6-7 ਫੁੱਟ 8 ਫੁੱਟ ਲੰਬਾ ਹੋਵੇ ਤੇ ਉਹਦੇ ਚ ਤਕਰੀਬਨ ਜਿਹੜਾ 10 ਕੁ ਕੁਇੰਟਲ ਇਹ ਮਟੀਰੀਅਲ ਪੈ ਜਾਂਦਾ ਤੇ ਉਹਦੇ ਚ 1-2 ਕਿਲੋ ਗੰਡੋਏ ਕਾਫੀ ਨੇ। ਤੇ ਜਿਹੜਾ 1 ਕਿਲੋ ਗੰਡੋਏ ਆ ਨਾ ਇਹਦੇ ਚ ਤਕਰੀਬਨ 1000 ਗੰਡੋਆ ਹੁੰਦਾ, 1 ਗੰਡੋਏ ਦਾ ਭਾਰ 1 ਗ੍ਰਾਮ ਹੁੰਦਾ। ਤੋ ਇਹ ਜਿਹੜੀ ਪ੍ਰਕਿਰਿਆ ਹੈਗੀ ਆ ਜਦੋਂ ਅਸੀਂ ਕਰਦੇ ਹਾਂ ਤੇ ਇਹਦੇ ਨਾਲ ਤਕਰੀਬਨ 1.5 ਮਹੀਨੇ ਬਾਅਦ ਸਾਡੀ ਜਿਹੜੀ ਗੰਡੋਆ ਖਾਦ ਉਹ ਤਿਆਰ ਹੋ ਜਾਂਦੀ ਆ। ਜਦੋਂ ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮੀ ਪੈਂਦੀ ਆ ਉਦੋਂ ਥੋੜੇ ਜਿਹੇ ਦਿਨ ਸਾਨੂੰ ਵੱਧ ਲੱਗਦੇ ਆ, ਲੇਕਿਨ ਆਮ 45 ਦਿਨ ਦੇ ਵਿੱਚ ਸਾਡੀ ਗੰਡੋਆ ਖਾਦ ਵਧੀਆ ਤਿਆਰ ਹੋ ਜਾਂਦੀ ਆ। ਤੋ ਇਸ ਤਰ੍ਹਾਂ ਅਸੀਂ ਝੋਨੇ ਦੀ ਪਰਾਲੀ ਵਰਤ ਕੇ ਅਸੀਂ ਗੰਡੋਆ ਖਾਦ ਬਣਾ ਸਕਦੇ ਹਾਂ ਤੇ ਅਸੀਂ ਜਿਹੜੇ ਕਿਸਾਨ ਵੀਰਾਂ ਦੇ ਜਿਹੜੇ ਪਿੰਡ ਨੇ ਉਹ ਸ਼ਹਿਰ ਦੇ ਨੇੜੇ ਆ ਉਹ ਇਸ ਦਾ ਵੀ ਇਸ ਤਰ੍ਹਾਂ ਗੰਡੋਆ ਖਾਦ ਬਣਾ ਕੇ ਇਹਨੂੰ ਸ਼ਹਿਰ ਦੇ ਵਿੱਚ ਵੇਚ ਕੇ ਨਰਸਰੀ ਵਾਲਿਆਂ ਨੂੰ ਵੇਚ ਕੇ ਉਹ ਇਸ ਤੋਂ ਮੁਨਾਫਾ ਚੰਗਾ ਕਮਾ ਸਕਦੇ ਆ। ਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਝੋਨੇ ਦੀ ਪਰਾਲੀ ਆ ਉਹਨੂੰ ਜਿਸ ਤਰ੍ਹਾਂ ਅਸੀਂ ਜੈਵਿਕ ਖੇਤੀ ਦਾ ਕੰਮ ਕਰਦੇ ਹਾਂ, ਕੁਦਰਤੀ ਖੇਤੀ ਦਾ ਕੰਮ ਕਰਦੇ ਹਾਂ, ਉਹਦੇ ਵਿੱਚ ਅਸੀਂ ਇਹਨੂੰ ਨਦੀਨਾਂ ਨੂੰ ਕਾਬੂ ਕਰਨ ਦੇ ਲਈ ਅਸੀਂ ਇਹਨੂੰ ਖੇਤ ਦੇ ਵਿੱਚ ਪਾ ਸਕਦੇ ਹਾਂ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ 1-2 ਉਦਾਹਰਣਾਂ ਦਿੰਦਾ, ਜਿਸ ਤਰ੍ਹਾਂ ਹਲਦੀ ਆ, ਹਲਦੀ ਦੇ ਵਿੱਚ ਅਸੀਂ ਜੈਵਿਕ ਖੇਤੀ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅਸੀਂ ਮਲਚ ਦੇ ਤੌਰ ਦੇ ਉੱਪਰ ਵਰਤਣ ਦੀ ਸਿਫਾਰਿਸ਼ ਵੀ ਕੀਤੀ ਹੋਈ ਆ PIU ਵੱਲੋਂ। 4 ਟਨ ਪਰਾਲੀ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਾਂ। ਜਦੋਂ ਅਸੀਂ ਪਰਾਲੀ ਵਰਤਦੇ ਹਾਂ ਉਦੋਂ ਸਾਡਾ ਹਲਦੀ ਦਾ ਝਾੜ ਵੀ ਸਾਡਾ ਵੱਧਦਾ। ਆਮ ਤੌਰ ਦੇ ਉੱਪਰ ਸਾਡੀ 6-8 ਕੁਇੰਟਲ ਸਾਡਾ ਜਿਹੜਾ ਬੀਜ ਆ ਹਲਦੀ ਦਾ 1 ਕਿੱਲੇ ਵਾਸਤੇ ਲੱਗਦਾ ਤੇ ਤਕਰੀਬਨ ਸਾਡੀ ਇਹਦੇ ਨਾਲ 100 ਕੁਇੰਟਲ ਸਾਡੀ ਜਿਹੜੀ ਹਲਦੀ 1 ਕਿੱਲੇ ਦੇ ਵਿੱਚੋਂ ਸਾਡੀ ਆ ਜਾਂਦੀ ਆ। ਲੇਕਿਨ ਜਦੋਂ ਅਸੀਂ ਪਰਾਲੀ ਵੀ ਨਾਲ ਪਾਈ ਹੋਈ ਆ ਉਦੋਂ ਸਾਡੀ ਜਿਹੜੀ ਆ ਤਕਰੀਬਨ 10-15% ਸਾਡੀ ਜ਼ਿਆਦਾ ਇਹਦੀ ਹਲਦੀ ਦਾ ਝਾੜ ਆਉਂਦਾ। ਤੋ ਅਸੀਂ ਜੋ ਹਲਦੀ ਆ ਜਾਂ ਸੋਇਆਬੀਨ ਆ ਜਾਂ ਕੋਈ ਵੀ ਜਿਹੜੀਆਂ ਫਸਲਾਂ ਨੇ ਜਿਹੜੀਆਂ ਅਸੀਂ ਜੈਵਿਕ ਤੌਰ ਦੇ ਉੱਪਰ ਜਾਂ ਕੁਦਰਤੀ ਖੇਤੀ ਦੇ ਨਾਲ ਅਸੀਂ ਜੋ ਬੀਜਦੇ ਹਾਂ ਜਦੋਂ ਅਸੀਂ ਉਹਨਾਂ ਨੂੰ ਨਦੀਨਾਂ ਤੋਂ ਬਚਾਉਣਾ ਹੋਵੇ ਤੇ ਅਸੀਂ ਪਰਾਲੀ ਦਾ ਉਹਦੇ ਚ ਇਸਤੇਮਾਲ ਕਰ ਸਕਦੇ ਹਾਂ। ਤੇ ਪਰਾਲੀ ਵਰਤਣ ਦੇ ਨਾਲ ਨਾਲ ਵੀ ਇਕੱਲੇ ਨਦੀਨਾਂ ਦੇ ਉੱਤੇ ਨਹੀਂ ਇਹਦਾ ਪ੍ਰਭਾਵ ਪੈਂਦਾ, ਇਹਦਾ ਸਾਡੀ ਜਿਹੜੀ ਜ਼ਮੀਨ ਦੇ ਵਿੱਚ ਸਾਡਾ ਜਿਹੜਾ ਪਾਣੀ ਆ ਉਹਨੂੰ ਬਚਾਉਣ ਦੇ ਵਿੱਚ ਵੀ ਇਹ ਕਾਫੀ ਸਹਾਇਕ ਹੁੰਦੀ ਹੈ। ਸਾਡੀ ਜਿਹੜੀ ਨਮੀ ਆ ਉਹ ਸਾਡੀ ਸਾਂਭਣ ਦੇ ਵਿੱਚ ਵੀ ਇਹ ਪਰਾਲੀ ਸਾਡੀ ਕਾਫੀ ਮਦਦ ਕਰਦੀ ਹੈ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਹਲਦੀ ਦੀ, ਹਲਦੀ ਦੇ ਵਿੱਚ ਜਦੋਂ ਅਸੀਂ ਹਲਦੀ ਨੂੰ ਲਾਉਂਦੇ ਹਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਤੇ ਇਹਨੂੰ ਉੱਗਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਤੇ ਅਸੀਂ ਪਾਣੀ ਵੀ ਲਾਉਂਦੇ ਹਾਂ। ਲੇਕਿਨ ਜਦੋਂ ਅਸੀਂ ਹਲਦੀ ਦੇ ਉੱਪਰ ਪਰਾਲੀ ਪਾਈ ਹੁੰਦੀ ਹੈ ਫਿਰ ਸਾਨੂੰ ਪਾਣੀ ਵੀ ਘੱਟ ਲਾਉਣੇ ਪੈਂਦੇ ਆ ਤੇ ਸਾਡੇ ਜਿਹੜੇ ਨਦੀਨ ਆ ਉਹ ਵੀ ਸਾਡੇ ਕਾਬੂ ਹੇਠ ਰਹਿੰਦੇ ਆ। ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ

0: ਪਰਾਲੀ ਨੂੰ ਹੋਰ ਕਿੰਨੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਖੇਤ ਦੇ ਵਿੱਚ ਹੀ ਅਸੀਂ ਉਹਨੂੰ ਰੱਖ ਸਕਦੇ ਹਾਂ, ਜਿੱਦਾਂ ਹੁਣ ਸਾਡੇ ਕੋਲ ਹੈਪੀ ਸੀਡਰ ਆ, ਸੁਪਰ ਸੀਡਰ ਆ, ਉਸ ਦੀ ਵਰਤੋਂ ਕਰਕੇ ਅਸੀਂ ਜੋ ਕੰਬਾਈਨ ਨਾਲ ਕੱਟਿਆ ਹੋਇਆ ਝੋਨਾ ਸਾਡਾ, ਉਸ ਤੋਂ ਬਾਅਦ ਅਸੀਂ ਆਪਣੇ ਖੇਤ ਦੇ ਵਿੱਚ ਹੀ ਇਹਨੂੰ ਪਰਾਲੀ ਨੂੰ ਦੱਬ ਕੇ ਤੇ ਅਸੀਂ ਕਣਕ ਦੀ ਬਿਜਾਈ ਕਰ ਸਕਦੇ ਹਾਂ। ਤੇ ਇੱਕ ਸਾਡੀ ਇੱਕ ਪੀਏਯੂ ਵੱਲੋਂ ਹੋਰ ਵੀ ਸਿਫਾਰਿਸ਼ ਹੈਗੀ ਆ ਸਰਫੇ ਸੀਡਰ ਦੀ, ਉਹਦੇ ਚ ਇਹ ਆ ਕਿ ਜਦੋਂ ਹੀ ਕਿਸਾਨ ਵੀਰ ਨੇ ਆਪਣਾ ਝੋਨਾ ਕਣਕ ਕੰਬਾਈਨ ਦੇ ਨਾਲ ਵੱਢਿਆ ਤੇ ਉਸੇ ਦਿਨ ਹੀ ਤੁਸੀਂ ਕਣਕ ਦੀ ਤੁਸੀਂ ਬਿਜਾਈ ਕਰ ਸਕਦੇ ਹੋ, ਤੇ ਜੋ ਸਾਡੀ ਝੋਨੇ ਦੀ ਪਰਾਲੀ ਆ ਉਹ ਸਾਡੇ ਖੇਤ ਦੇ ਵਿੱਚ ਹੀ ਖੜੀ ਰਹਿੰਦੀ ਆ, ਤੇ ਹੌਲੀ ਹੌਲੀ ਜੋ ਇਹਦਾ ਵੀ ਜਿਹੜਾ ਪ੍ਰਭਾਵ ਆ, ਇੱਕ ਤਾਂ ਸਾਡੇ ਨਦੀਨ ਘੱਟ ਹੁੰਦੇ ਨੇ, ਫਿਰ ਸਾਡੇ ਜਿਹੜੇ ਜਦੋਂ ਇਹਨੂੰ ਗਲਣ ਉਪਰੰਤ ਸਾਡੀ ਜਿਹੜੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਵੀ ਸਾਡੀ ਵੱਧਦੀ ਆ। ਤੇ ਇੱਕ ਮੈਂ ਤੁਹਾਨੂੰ ਆਪਣਾ ਦੱਸਣਾ ਚਾਹੁੰਦਾ ਕਿ ਜਦੋਂ ਕਿਸਾਨ ਵੀਰ, ਵੈਸੇ ਤਾਂ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਬਹੁਤ ਹੀ ਅੱਛੇ ਨੇ, ਬਹੁਤ ਹੀ ਵਧੀਆ ਨੇ, ਤੇ ਉਹਨਾਂ ਨੇ ਜੋ ਅਗਰੀਆਂ ਘਟਨਾਵਾਂ ਨੇ ਉਹ ਵੀ ਸਾਡੀਆਂ ਘਟੀਆਂ ਨੇ, ਲੇਕਿਨ ਇਹ ਆ ਵੀ ਜਦੋਂ ਅਸੀਂ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਹਾਂ ਤੇ ਜਿਹੜਾ ਪਰਾਲੀ ਦੇ ਅੱਗ ਲਾਉਣ ਦੇ ਨਾਲ ਜਿਹੜਾ ਉੱਪਰਲੀ 1 ਸੈਂਟੀਮੀਟਰ ਦਾ ਜਿਹੜਾ ਤਾਪਮਾਨ ਆ ਉਹ ਤਕਰੀਬਨ 550 ਡਿਗਰੀ ਸੈਂਟੀਗ੍ਰੇਡ ਚਲੇ ਜਾਂਦਾ, ਤੇ ਉਹਦੇ ਵਿੱਚ ਜਿਹੜੇ ਸਾਡੇ ਸੂਖਮ ਜੀਵ ਨੇ ਉਹਨਾਂ ਦੀ ਗਿਣਤੀ ਨਾ ਮਾਤਰ ਰਹਿ ਜਾਂਦੀ ਆ, ਤੋਂ ਬਾਅਦ ਹੌਲੀ ਹੌਲੀ ਫਿਰ ਉਹ ਗਿਣਤੀ ਵੱਧਦੀ ਆ। ਤੇ ਇਸ ਤਰ੍ਹਾਂ ਜਿਹੜੀ ਪਰਾਲੀ ਆ ਉਹਨੂੰ ਸਾਨੂੰ ਖੇਤ ਦੇ ਵਿੱਚ ਹੀ ਸਾਨੂੰ ਵਾਹੁਣਾ ਚਾਹੀਦਾ, ਕਿਉਂਕਿ ਜੇ ਅਸੀਂ ਦੇਖੀਏ ਵੀ ਜਿਹੜੀ ਰੂੜੀ ਆ, ਰੂੜੀ ਦੇ ਵਿੱਚ ਤਕਰੀਬਨ 0.6 ਤੋਂ ਲੈ ਕੇ 0.89% ਤੱਕ ਸਾਡੀ ਜਿਹੜੀ ਨਾਈਟ੍ਰੋਜਨ ਹੁੰਦੀ ਆ, ਲੇਕਿਨ ਜਿਹੜੀ ਇਹ ਪਰਾਲੀ ਆ, ਪਰਾਲੀ ਦੇ ਵਿੱਚ ਵੀ 0.6% ਸਾਡੀ ਨਾਈਟ੍ਰੋਜਨ ਹੁੰਦੀ ਆ, ਤੋ ਗਲਣ ਉਪਰੰਤ ਜਿਹੜੀ ਪਰਾਲੀ ਆ ਉਹ ਵੀ ਸਾਨੂੰ ਰੂੜੀ ਦਾ ਹੀ ਸਾਨੂੰ ਇੱਕ ਬਦਲਵਾਂ ਰੂਪ ਸਾਨੂੰ ਦਿੰਦੀ ਆ। ਇਸ ਤੋਂ ਇਲਾਵਾ ਅਸੀਂ ਪਰਾਲੀ ਦੀ ਫਾਸਫੋ ਇਨਰਿਚ ਕੰਪੋਸਟ ਬਣਾ ਸਕਦੇ ਹਾਂ, ਕਹਿਣ ਦਾ ਭਾਵ ਇਹ ਆ ਵੀ ਰੌਕ ਫਾਸਫੇਟ ਉਪਰ ਪਾ ਕੇ ਅਸੀਂ ਇਹਦੀ ਬਹੁਤ ਵਧੀਆ ਅਸੀਂ ਇਹਦੀ ਕੰਪੋਸਟ ਬਣਾ ਸਕਦੇ ਹਾਂ, ਜਿਹਨੂੰ ਅਸੀਂ ਫੇਰ ਦੁਆਰਾ ਅਸੀਂ ਆਪਣੇ ਖੇਤਾਂ ਦੇ ਵਿੱਚ ਪਾ ਸਕਦੇ ਹਾਂ। ਬੇਲਰਸ ਵੀ ਅੱਜ ਕੱਲ੍ਹ ਕਾਫੀ ਆਏ ਹੋਏ ਨੇ, ਲੇਕਿਨ ਮੇਰੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀ ਜਿਹੜੀ ਪਰਾਲੀ ਆ ਸਾਡੇ ਖੇਤ ਦੀ ਆ ਉਹ ਸਾਡੇ ਖੇਤ ਦੇ ਵਿੱਚ ਹੀ ਰਹੇ। ਇਸ ਤੋਂ ਇਲਾਵਾ ਅਸੀਂ ਦੇਖੀਏ ਵੀ ਜਿਹੜੀ ਪਰਾਲੀ ਆ ਇਹਨੂੰ ਅਸੀਂ ਬਾਇਓਗੈਸ ਦੇ ਵਿੱਚ ਵੀ ਯੂਨੀਵਰਸਿਟੀ ਨੇ ਕੰਮ ਕੀਤਾ, ਜਿਹੜੇ ਵੱਡੇ ਬਾਇਓਗੈਸ ਯੂਨਿਟ ਨੇ ਉਹਦੇ ਵਿੱਚ ਅੱਧੀ ਪਰਾਲੀ ਅੱਧਾ ਗੋਹਾ ਪਾ ਕੇ ਉਹ ਬਾਇਓਗੈਸ ਵੀ ਅਸੀਂ ਬਣਾ ਸਕਦੇ ਹਾਂ, ਇਹਨੂੰ ਇਹਦੇ ਨਾਲ ਸਾਡੀ ਬਾਇਓਗੈਸ ਜਨਰੇਟ ਹੁੰਦੀ ਆ।
1: ਹਾੜੀ ਫਸਲਾਂ ਦੇ MSP ਵਿੱਚ ਵਾਧਾ, ਕਿਸਾਨਾਂ ਲਈ ਨਵੀਆਂ ਕੀਮਤਾਂ ਦਾ ਐਲਾਨ। ਹਾੜੀ ਸੀਜ਼ਨ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਮਾਰਕੀਟਿੰਗ ਸੀਜ਼ਨ 2027-2028 ਲਈ 6 ਮੁੱਖ ਹਾੜੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਫੈਸਲੇ ਨੂੰ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ 30 ਸਤੰਬਰ 2026 ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰ ਮੁਤਾਬਕ MSP ਵਧਾਉਣ ਦਾ ਮਕਸਦ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਲਈ ਲਾਹੇਵੰਦ ਮੁੱਲ ਯਕੀਨੀ ਬਣਾਉਣਾ ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਗੱਲ ਕਰਦੇ ਹਾਂ ਵੱਖ ਵੱਖ ਹਾੜੀ ਫਸਲਾਂ ਦੇ ਨਵੇਂ MSP ਦੀ। ਕਣਕ ਦਾ MSP 25 ਰੁਪਏ ਵਧਾ ਕੇ 2610 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ। ਜੌਂ ਦਾ MSP 136 ਰੁਪਏ ਵਧਾ ਕੇ 2286 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਛੋਲੇ ਲਈ MSP ਵਿਚ 83 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਇਹ 5958 ਰੁਪਏ ਪ੍ਰਤੀ ਕੁਇੰਟਲ ਹੋਏਗਾ। ਮਸੂਰ ਦੇ MSP ਵਿਚ ਸਭ ਤੋਂ ਮਹੱਤਵਪੂਰਨ ਵਾਧਾ ਕੀਤਾ ਗਿਆ, ਜਿਸ ਵਿਚ 390 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ MSP 7390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰੇਪ ਸੀਡ ਤੇ ਸਰੋਂ ਦਾ MSP 413 ਰੁਪਏ ਵਧਾ ਕੇ 6613 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ, ਜਦਕਿ ਕੁਸੁੰਬ ਦੇ MSP ਵਿਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਤੇ ਨਵਾਂ MSP 7215 ਰੁਪਏ ਪ੍ਰਤੀ ਕੁਇੰਟਲ ਹੋਏਗਾ। ਪੰਜਾਬ ਵਿਚ ਹਾੜੀ ਸੀਜ਼ਨ ਦੇ ਦੌਰਾਨ ਕਣਕ ਦੀ ਕਾਸ਼ਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ, ਇਸੇ ਕਰਕੇ ਕਣਕ ਦਾ MSP ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦੇ ਨਾਲ ਹੀ ਸਰੋਂ, ਦਾਲਾਂ ਤੇ ਹੋਰ ਹਾੜੀ ਫਸਲਾਂ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਫਸਲੀ ਵਿਭਿੰਨਤਾ ਦੇ ਪੱਖੋਂ ਵੀ ਮਹੱਤਵਪੂਰਨ।
2: ਸਲਾਮ ਬੋਲਣਾ ਪਕਸ਼ੀਓ ਸੇ ਤੋ ਹਮ ਖੇਤ ਕੋ ਬਚਾ ਲੇਤੇ ਹੈ, ਪਰ ਇਨ ਘਾਤਕ ਰਸਾਇਨੋ ਸੇ ਕੈਸੇ ਬਚਾਏ।
3: ਮਤਲਬ
2: ਦੇਖ ਬੇਟਾ, ਤੂ ਜੋ ਇਹ ਅੰਧਾਧੁੰਦ ਰਸਾਇਨ ਮਿਲਾਤਾ ਹੈ ਨਾ, ਮਿੱਟੀ ਕੀ ਸਿਹਤ ਵਿਗੜਨੇ ਲਗੀ ਹੈ, ਔਰ ਜਬ ਮਾਟੀ ਹੀ ਕਮਜ਼ੋਰ ਪੜ ਜਾਏਗੀ ਤੋ ਉਪਜ ਕੈਸੇ ਸਿਹਤਮੰਦ ਹੋਗੀ। ਅਰੇ ਪਹਿਲੇ ਐਸਾ ਨਹੀਂ ਥਾ, ਪੁੱਛਣਾ ਆਪਣੇ ਬੜੇ ਬਜ਼ੁਰਗੋ ਸੇ ਕੈਸੇ ਫਸਲ ਮਹਿਲਾਤੀ ਥੀ, ਸ਼ੁੱਧਤਾ ਚਮਕਤੀ ਥੀ, ਮਾਟੀ ਵੀ ਤੰਦਰੁਸਤ ਔਰ ਲੋ। ਪਹਿਲੀ ਵਾਲੀ ਬਾਤ ਕਹਾ,
3: ਪਰਮ ਤੋ ਸਭ ਯਹੀ ਡਾਲੇ
2: ਸਭ ਨਹੀਂ, ਆਜ ਵੀ ਲਾਖੋ ਜਾਗਰੂਕ ਕਿਸਾਨ ਪਰੰਪਰਾਗਤ ਵਿਧੀ ਸੇ ਫਸਲ ਉਗਾ ਰਹੇ, ਪਰਚਾ ਕਮ ਔਰ ਉਪਜ।

0: ਸਮੇਂ ਉਸ ਮਹਿਲ ਬਸਤੀ ਹਜ਼ਰਤ ਨਿਜ਼ਾਮੁਦੀਨ ਔਲੀਆ ਨੇ ਦਿੱਲੀ ਨੇ ਮੈਨੂੰ ਵੀ ਲਾਈ ਹਜ਼ਰਤ ਖਵਾਜਾ ਨਿਜ਼ਾਮੁਦੀਨ ਔਲੀਆ ਕੇ 723 ਮੁਬਾਰਕ ਕੀ ਦੂਸਰੇ ਤੱਕ ਕੀ ਤਕਰੀਬਾਤ ਅਭੀ ਜਾਰੀ ਹੈ। ਅਬ ਮੈਂ ਇਰਫਾਨ ਆਜ਼ਮੀ ਆਪਣੇ ਸਾਥੀ ਸ਼ਮੀਮ ਉਸਮਾਨੀ ਪ੍ਰੋਗਰਾਮ ਐਗਜ਼ੀਕਿਟਿਵ ਮੁਕੇਸ਼ ਕੁਮਾਰ ਔਰ ਇੰਜੀਨੀਅਰ ਹਜ਼ਰਾਤ ਸੁਮਿਤ ਕਟਿਆਰ ਬਾਬੂ ਲਾਲ ਮੀਨਾ ਵਿਸ਼ਾਲ ਅਮੁਲ ਅਤੁਲ ਔਰ ਅਭਿਸ਼ੇਕ ਕੇ ਸਾਥ ਆਪਕੋ ਵਾਪਸ ਸਟੂਡੀਓ ਲਈ ਚਲਤਾ ਹੂੰ।
1: ਸਾਮੀਨ ਅਭੀ ਆਪ ਉਸ ਮਹਿਲ ਬਸਤੀ ਹਜ਼ਰਤ ਨਿਜ਼ਾਮੁਦੀਨ ਨਈ ਦਿੱਲੀ ਸੇ ਮਹਿਬੂਬ ਇਲਾਹੀ ਹਜ਼ਰਤ ਖਵਾਜਾ ਨਿਜ਼ਾਮੁਦੀਨ ਔਲੀਆ ਰਹਿਮਤੁਲਾਹ ਅਲੈਹ ਕੇ ਸਾਲਾਨਾ 723ਵੇਂ ਉਰਸ ਮੁਬਾਰਕ ਕੀ ਦੂਸਰੀ ਸ਼ਬ ਕੀ ਤਕਰੀਬਾਤ ਕਾ ਬਰਾਹ ਰਾਸਤ ਅਹਿਵਾਲ ਸੁਣ ਰਹੇ ਥੇ। ਤਫਸੀਲਾਤ ਪੇਸ਼ ਕਰ ਰਹੇ ਥੇ ਇਰਫਾਨ ਆਜ਼ਮੀ ਔਰ ਸ਼ਮੀਮ ਉਸਮਾਨੀ। ਪੇਸ਼ਕਸ਼ ਜਨਾਬ ਮੁਕੇਸ਼ ਕੁਮਾਰ ਕੀ ਥੀ।

0: ਪਿਆਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਕੀਓ ਉਗਰ ਸੈਨ ਕੋ ਰਾਜ ਅਭੈ ਭਕਤੇ ਜਨ ਦਿਓ ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਪੁਰਮਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਪੁਰਮਾਇਓ।

0: ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖ ਦਰਸ਼ਨ ਪਰਸਿਆ ਗੁਰੂ ਕੈ ਸਾਜਣਾ ਪਰਵਾ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖ ਦਰਸ਼ਨ ਪਰਸਿਆ ਗੁਰੂ ਕੈ ਸਾਜਣਾ ਪਰਵਾ
1: ਗੁਣ ਗਾਵੇ ਪਾਇਆਲ ਭਗਤ ਨਗਾਦ ਭਯੰਗਮ ਮਹਾਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮੁਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਕੁਮ ਸਭ ਸ੍ਰਿਸ਼ਟ ਸਵਾਰੇ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਪੁਣ ਨਿਰਗੁਣ ਸਮਝਾਨਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਸਤਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਮ ਗਿਆਨ ਰਸ ਰਸਿਓ ਹੋਇਓ ਗੁਰ ਅਮਰਦਾਸ ਕਰ ਤਾਰਕ ਯੋ ਵਸ ਵਾਹੋ।

ਸਦਾ ਕਦ ਲਿਵਦਾ ਹੈ, ਕਰਨ ਸਿਓ ਇੱਛਾ ਚਾਰੈ, ਦ੍ਰੁਮ ਸਪੂਰ ਜਿਉ ਨਿਵੈ, ਖਵੇ ਕਸ ਬਿਮਰ।

ਪ੍ਰਸਾਦ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸ ਐ ਗੁਰੂ ਕੈ ਅੱਠ ਸੱਠ ਮਜਨ ਹੋਏ ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਹਮ ਅਵਗੁਣ ਪਰ ਤੇ ਕਰੋ।

0: ਆਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ।
1: ਸੋ ਕਹਾਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ

ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ।